0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਹਾਜ਼ਰੀਨ, ਇਸ ਸਮੇਂ ਜਦੋਂ ਸੰਸਾਰ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਫੀਫਾ ਹੋਈ ਪਈ ਹੈ, ਅੱਜ ਮੰਗਲਵਾਰ 16 ਜੂਨ 2026 ਦਾ SBS ਦਾ ਪੰਜਾਬੀ ਦਾ ਪ੍ਰੋਗਰਾਮ ਲੈ ਕੇ ਮੈਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹਾਂ ਅਤੇ ਮੇਰੇ ਵੱਲੋਂ ਪ੍ਰਵਾਨ ਕਰਿਓ ਸਤਿ ਸ਼੍ਰੀ ਅਕਾਲ, ਸਲਾਮ ਅਤੇ ਨਮਸਕਾਰ ਵੀ। ਤੁਸੀਂ ਜਾਣਦੇ ਹੋ ਕਿ SBS ਦਾ ਪ੍ਰੋਗਰਾਮ ਚੈਨਲ ਸਾਊਥ ਏਸ਼ੀਅਨ ਉੱਤੇ ਨਸ਼ਰ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਲਾਏ ਗਏ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਖਿੱਤਿਆਂ ਨੂੰ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣਦੇ ਹੋ। ਅਤੇ ਦੋਸਤੋ, ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਪ੍ਰਕਾਰ ਹੈ। ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਤੋਂ ਤੁਰੰਤ ਬਾਅਦ ਪੇਸ਼ ਕਰਾਂਗੇ ਤੁਰੰਤ ਮਾਮਲਿਆਂ ਦੀ ਜਾਣਕਾਰੀ ਤਹਿਤ FIFA 2026, ਜਿਸ ਨੇ ਅੱਜ ਕੱਲ੍ਹ ਬਹੁਤ ਸਾਰਿਆਂ ਦਾ ਧਿਆਨ ਖਿੱਚਿਆ ਹੋਇਆ ਹੈ। ਚੌਥੇ ਦਿਨ ਹੋਈਆਂ ਖੇਡਾਂ ਦਾ ਸਾਰ ਪੇਸ਼ ਕਰਾਂਗੇ। ਨਾਲ ਹੀ ਇੱਕ ਹੋਰ ਜਾਣਕਾਰੀ ਵੀ ਪੇਸ਼ ਕਰਨੀ ਹੈ ਕਿ ਇਮੀਗ੍ਰੈਂਟ, ਐਮੀਗ੍ਰੈਂਟ ਅਤੇ ਮਾਈਗ੍ਰੈਂਟ ਵਿੱਚ ਮਹੀਨ ਜਿਹਾ ਜਿਹੜਾ ਫਰਕ ਹੈ ਉਹ ਕੀ ਹੁੰਦਾ ਹੈ। ਅਤੇ FIFA 2026 ਵਿੱਚ ਹੀ ਇੱਕ ਪੰਜਾਬੀ ਖਿਡਾਰੀ ਵੱਲੋਂ ਵੀ ਨੁਮਾਇੰਦਗੀ ਕੀਤੀ ਜਾ ਰਹੀ ਹੈ। ਜਿਵੇਂ ਅੱਜ ਕੱਲ੍ਹ ਅਕਸਰ ਹੀ ਸੁਣਨ ਨੂੰ ਮਿਲਦਾ ਹੈ ਪੰਜਾਬੀ ਆ ਗਏ ਹੋਏ, ਉਸੇ ਤਰ੍ਹਾਂ ਹੁਣ ਫੀਫਾ ਵਿੱਚ ਵੀ ਪੰਜਾਬੀ ਛਾ ਗਿਆ ਹੈ। ਫੀਫਾ ਖੇਡ ਰਹੇ ਨਿਊਜ਼ੀਲੈਂਡ ਨਿਵਾਸੀ ਸਰਪ੍ਰੀਤ ਸਿੰਘ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦਾ ਪਹਿਲਾ ਭਾਗ ਅੱਜ ਸੁਣਾਵਾਂਗੇ ਤੁਹਾਨੂੰ ਅਤੇ ਦੂਜਾ ਭਾਗ ਕੱਲ੍ਹ ਦੇ ਪ੍ਰੋਗਰਾਮ ਵਿੱਚ ਹੋਵੇਗਾ ਪੇਸ਼। ਨਾਲ ਹੀ ਬੀਤੇ ਕੱਲ੍ਹ ਸ਼ੁਰੂ ਕੀਤੀ ਹੋਈ ਡਾਇਬਿਟੀਜ਼ ਜਾਂ ਸ਼ੂਗਰ ਰੋਗ ਵਾਲੀ ਗੱਲਬਾਤ ਦਾ ਦੂਜਾ ਭਾਗ ਵੀ ਅੱਜ ਕਰਾਂਗੇ ਜੀ ਪੇਸ਼। ਇਹ SBS ਪੰਜਾਬੀ ਵੱਲੋਂ ਸ਼ੁਰੂ ਕੀਤੀ ਗਈ ਖਾਸ ਲੜੀਵਾਰ ਸਿਹਤ ਸੰਭਾਲ ਤਹਿਤ ਪੇਸ਼ ਹੋਣ ਵਾਲੀਆਂ ਆਮ ਬਿਮਾਰੀਆਂ ਵਿੱਚੋਂ ਅਗਲੀ ਕਿਸ਼ਤ ਵਜੋਂ ਪੇਸ਼ ਕੀਤੀ ਜਾ ਰਹੀ ਹੈ। ਹਰ ਮੰਗਲਵਾਰ ਨੂੰ ਪੇਸ਼ ਹੋਣ ਵਾਲੀ ਪਾਕਿਸਤਾਨ ਡਾਇਰੀ ਤਹਿਤ ਪਾਕਿਸਤਾਨ ਨਾਲ ਜੁੜੀਆਂ ਖਬਰਾਂ ਹੋਣਗੀਆਂ ਪੇਸ਼, ਜਿਨ੍ਹਾਂ ਵਿੱਚ ਅਹਿਮ ਰਹੇਗੀ 9 ਸਾਲਾ ਆਸਟ੍ਰੇਲੀਅਨ ਬੱਚੀ ਦੀ ਪਾਕਿਸਤਾਨ ਵਿੱਚ ਉੱਥੋਂ ਦੀ ਪੁਲਿਸ ਵੱਲੋਂ ਕੀਤੀ ਗੋਲੀਬਾਰੀ ਤਹਿਤ ਹੋਈ ਮੌਤ। ਨਾਲ ਹੀ ਹੋਰ ਵੀ ਬਹੁਤ ਕੁਝ ਸੰਜੋਗ ਕੇ ਲਿਆਏ ਹਾਂ ਜੀ ਤੁਹਾਡੇ ਲਈ ਅੱਜ ਦੇ ਇਸ ਪ੍ਰੋਗਰਾਮ ਵਿੱਚ। ਸੋ ਜੁੜੇ ਰਹੋ ਸ਼ਾਮ 5 ਵਜੇ ਤੱਕ ਆਪਣੇ ਇਸ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦੇ ਨਾਲ। ਅਤੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾਉਣ ਵਾਸਤੇ ਸੁਨੇਹਾ ਭੇਜ ਸਕਦੇ ਹੋ 0449-799-767 ਦੇ ਉੱਤੇ SMS ਕਰਦੇ ਹੋਏ। ਹੁਣ ਵੇਲਾ ਹੋ ਗਿਆ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਜਾਣਨ ਦਾ। ਲੈ ਕੇ ਚੱਲਦੇ ਹਾਂ ਤੁਹਾਨੂੰ SBS ਦੇ ਨਿਊਜ਼ ਰੂਮ ਵੱਲ। ਫਰਾਂਸ ਵਿੱਚ ਹੋ ਰਹੇ G7 ਸਿਖਰ ਸੰਮੇਲਨ ਦੌਰਾਨ ਅੱਜ ਅਤੇ ਕੱਲ੍ਹ ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਸ਼ਾਂਤੀ ਸਮਝੌਤੇ ਦੇ ਅਹਿਮ ਵੇਰਵਿਆਂ ਉੱਤੇ ਚਰਚਾ ਹੋਣ ਦੀ ਉਮੀਦ ਹੈ। ਯੂਰਪੀ ਦੇਸ਼ ਪਹਿਲਾਂ ਹੀ ਮੱਧ ਪੂਰਬ ਵਿੱਚ ਟਕਰਾਅ ਦੇ ਅੰਤ ਦਾ ਸਮਰਥਨ ਕਰ ਚੁੱਕੇ ਹਨ, ਪਰ ਉਹਨਾਂ ਨੇ ਦੁਹਰਾਇਆ ਹੈ ਕਿ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਇਹ ਯਕੀਨੀ ਬਣਾਉਣਾ ਹੈ ਕਿ ਈਰਾਨ ਪਰਮਾਣੂ ਹਥਿਆਰ ਹਾਸਲ ਨਾ ਕਰ ਸਕੇ। ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮੀਡੀਆ ਨਾਲ ਗੱਲਬਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਸਮਝੌਤੇ ਉੱਤੇ ਅਧਿਕਾਰਕ ਦਸਤਖਤ ਸਮਾਰੋਹ ਤੋਂ ਪਹਿਲਾਂ ਹੀ ਸਹਿਮਤੀ ਪੂਰੀ ਹੋ ਚੁੱਕੀ ਹੈ। ਇਹ ਸਮਾਰੋਹ ਇਸ ਸ਼ੁੱਕਰਵਾਰ ਸਵਿਟਜ਼ਰਲੈਂਡ ਵਿੱਚ ਹੋਣ ਦੀ ਉਮੀਦ ਹੈ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਹੋਰਮੁਜ਼ ਜਲ ਮਾਰਗ ਰਾਹੀਂ ਸਮੁੰਦਰੀ ਆਵਾਜਾਈ ਲਈ ਕੋਈ ਟੋਲ ਲਗਾਉਣ ਦੀ ਯੋਜਨਾ ਨਹੀਂ ਬਣਾ ਰਿਹਾ, ਪਰ ਉਹਨਾਂ ਨੇ ਗੱਲਬਾਤ ਦੇ ਹੋਰ ਵੇਰਵਿਆਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਚਿੰਤਾ ਜਤਾਈ ਜਾ ਰਹੀ ਹੈ ਕਿ ਲੈਬਨਾਨ ਵਿੱਚ ਇਜ਼ਰਾਈਲ ਦੀ ਚੱਲ ਰਹੀ ਫੌਜੀ ਮੁਹਿੰਮ ਅਮਰੀਕਾ ਈਰਾਨ ਸ਼ਾਂਤੀ ਸਮਝੌਤੇ ਨੂੰ ਖਤਰੇ ਵਿੱਚ ਪਾ ਸਕਦੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਾਨਯਾਹੂ ਨੇ ਕਿਹਾ ਹੈ ਕਿ ਇਹ ਸਮਝੌਤਾ ਉਹਨਾਂ ਦੀ ਸਰਕਾਰ ਨਾਲ ਸਲਾਹ ਮਸ਼ਵਰਾ ਕੀਤੇ ਬਿਨਾਂ ਕੀਤਾ ਗਿਆ ਹੈ ਅਤੇ ਇਜ਼ਰਾਈਲੀ ਫੌਜ ਦੱਖਣੀ ਲੈਬਨਾਨ ਵਿੱਚ ਈਰਾਨ ਸਮਰਥਿਤ ਸੰਗਠਨ ਹਿਜ਼ਬੁੱਲਾ ਵਿਰੁੱਧ ਆਪਣੀ ਕਾਰਵਾਈ ਜਾਰੀ ਰੱਖੇਗੀ। ਫਰਾਂਸ ਦੇ ਸ਼ਹਿਰ ਐਮਵਿਆਂ ਵਿੱਚ ਹੋ ਰਹੇ G7 ਸੰਮੇਲਨ ਦੌਰਾਨ ਰਾਸ਼ਟਰਪਤੀ ਮੈਕਰੋਂ ਅਤੇ ਟਰੰਪ ਦੀ ਮੁਲਾਕਾਤ ਹੋ ਰਹੀ ਹੈ। ਮੈਕਰੋਨ ਦਾ ਕਹਿਣਾ ਹੈ ਕਿ ਉਹ ਟਰੰਪ ਨੂੰ ਯੂਕਰੇਨ ਲਈ ਅਮਰੀਕੀ ਸਮਰਥਨ ਜਾਰੀ ਰੱਖਣ ਅਤੇ ਰੂਸ ਉੱਤੇ ਦਬਾਅ ਵਧਾਉਣ ਦੀ ਅਪੀਲ ਕਰਨਗੇ। ਤਾਂ ਜੋ ਸ਼ਾਂਤੀ ਸਮਝੌਤੇ ਵੱਲ ਤਰੱਕੀ ਹੋ ਸਕੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਵੀ ਇਹਨਾਂ ਗੱਲਬਾਤਾਂ ਵਿੱਚ ਸ਼ਾਮਲ ਹੋਣਗੇ, ਜਦਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਮੀਟਿੰਗ ਵਿੱਚ ਮੌਜੂਦ ਨਹੀਂ ਰਹਿਣਗੇ। ਉੱਧਰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਬ੍ਰਿਟੇਨ ਦੀ ਸ਼ਲਾਘਾ ਕੀਤੀ ਹੈ, ਜਿਸ ਨੇ ਆਸਟ੍ਰੇਲੀਆ ਦੇ ਨਕਸ਼ੇ ਕਦਮਾਂ ਉੱਤੇ ਚੱਲਦਿਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਉੱਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਬ੍ਰਿਟੇਨ ਦਾ ਇਹ ਕਦਮ ਆਸਟ੍ਰੇਲੀਆ ਵਿੱਚ ਲਾਗੂ ਕੀਤੇ ਗਏ ਨਿਯਮਾਂ ਦੇ ਸ਼ੁਰੂਆਤੀ ਨਤੀਜਿਆਂ ਤੋਂ ਪ੍ਰੇਰਿਤ ਹੈ, ਪਰ ਉੱਥੋਂ ਦੇ ਨਵੇਂ ਨਿਯਮ ਹੋਰ ਵੀ ਸਖ਼ਤ ਹੋਣਗੇ। ਇਸ ਦਾ ਉਦੇਸ਼ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਨਾਲ ਜੁੜੇ ਨੁਕਸਾਨਾਂ ਤੋਂ ਬਚਾਉਣਾ ਹੈ। ਇਸੇ ਦੌਰਾਨ ਜ਼ਮੀਨੀ ਹੱਕਾਂ ਨੂੰ ਲੈ ਕੇ ਉੱਠੀਆਂ ਚਿੰਤਾਵਾਂ ਕਾਰਨ ਨਿਊ ਸਾਊਥ ਵੇਲਸ ਐਬੋਰੀਜਨਲ ਲੈਂਡ ਕੌਂਸਲ ਨੇ ਕਲੋਜ਼ਿੰਗ ਦਾ ਗੈਪ ਫਾਰਮਾਂ ਵਿੱਚ ਆਪਣੀ ਭਾਗੀਦਾਰੀ ਅਸਥਾਈ ਤੌਰ ਉੱਤੇ ਰੋਕ ਦਿੱਤੀ ਹੈ। ਕੌਂਸਲ ਦਾ ਕਹਿਣਾ ਹੈ ਕਿ ਕਰਾਊਨ ਲੈਂਡ ਦੇ ਪ੍ਰਬੰਧਨ ਵਿੱਚ ਪ੍ਰਸਤਾਵਿਤ ਤਬਦੀਲੀਆਂ ਆਦਿਵਾਸੀ ਜ਼ਮੀਨੀ ਹੱਕਾਂ ਦੇ ਕਮਜ਼ੋਰ ਕਰ ਸਕਦੀਆਂ ਹਨ। ਹਾਲਾਂਕਿ ਰਾਜ ਸਰਕਾਰ ਦਾ ਕਹਿਣਾ ਹੈ ਕਿ ਬਿੱਲ ਨੂੰ ਸਲਾਹ ਮਸ਼ਵਰੇ ਲਈ ਰੋਕਿਆ ਗਿਆ ਹੈ ਅਤੇ ਉਹ ਅਜਿਹਾ ਪ੍ਰਬੰਧ ਚਾਹੁੰਦੀ ਹੈ ਜੋ ਹਰ ਪੱਖ ਲਈ ਕਾਰਗਰ ਸਿੱਧ ਹੋਵੇ। ਕੌਂਸਲ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਉਹ ਕੋਲੀਸ਼ਨ ਆਫ ਪੀਕਸ ਦੀ ਮੈਂਬਰ ਬਣੀ ਰਹੇਗੀ, ਜੋ 80 ਤੋਂ ਵੱਧ ਫਸਟ ਨੇਸ਼ਨਜ਼ ਭਾਈਚਾਰੇ

ਸੰਸਥਾਵਾਂ ਦੀ ਨੁਮਾਇੰਦਗੀ ਕਰਦੀ ਹੈ। ਅਤੇ ਦੋਸਤੋ, ਹੁਣੇ ਹੁਣੇ ਮਿਲੀ ਖਬਰ ਦੇ ਅਨੁਸਾਰ ਲਗਾਤਾਰ 3 ਵਾਰ ਵਿਆਜ ਦਰਾਂ ਵਿੱਚ ਕੀਤੇ ਵਾਧੇ ਤੋਂ ਬਾਅਦ ਰਿਜ਼ਰਵ ਬੈਂਕ ਨੇ ਅਧਿਕਾਰਨ ਨਕਦ ਦਰ 4.35 ਫੀਸਦੀ ਉੱਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ। ਬੈਂਕ ਦਾ ਇਹ ਤਾਜ਼ਾ ਫੈਸਲਾ ਮਹਿੰਗਾਈ ਨੂੰ ਕਾਬੂ ਵਿੱਚ ਰੱਖਣ ਦੇ ਨਾਲ ਨਾਲ ਬੇਰੁਜ਼ਗਾਰੀ ਵਿੱਚ ਤੇਜ਼ ਵਾਧੇ ਤੋਂ ਬਚਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਹੁਣ ਇੱਕ ਖਬਰ ਭਾਰਤੀ ਖਿੱਤੇ ਨਾਲ ਜੁੜੀ ਹੋਈ। ਪੰਜਾਬ ਸਰਕਾਰ ਚਾਲੂ ਵਿੱਤੀ ਸਾਲ 2026-27 ਵਿੱਚ ਇਸ ਮਹੀਨੇ 1,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਏਗੀ। ਇਸ ਤੋਂ ਪਹਿਲਾਂ ਸੂਬਾ ਸਰਕਾਰ ਚਲੰਤ ਵਿੱਤੀ ਸਾਲ ਦੇ ਪਹਿਲੇ 2 ਮਹੀਨਿਆਂ ਦੌਰਾਨ 5,300 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਹੁਣ ਇਸ ਨਵੇਂ ਕਰਜ਼ੇ ਮਗਰੋਂ ਇਹ ਅੰਕੜਾ 6,300 ਕਰੋੜ ਰੁਪਏ ਹੋ ਜਾਵੇਗਾ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ। ਸਮਾਂ ਹੋ ਰਿਹਾ ਜੀ ਕੁਝ ਅਹਿਮ ਚਲੰਤ ਜਾਣਕਾਰੀਆਂ ਤੁਹਾਡੇ ਨਾਲ ਸਾਂਝੀ ਕਰਨ ਦਾ। ਅਤੇ ਪਹਿਲੀ ਜਾਣਕਾਰੀ ਹੈ ਫੀਫਾ 2026 ਦੀ ਹੁਣ ਤੱਕ ਦੀ ਸਥਿਤੀ ਬਾਰੇ, ਜਾਂ ਇੰਝ ਕਹਿ ਲਵੋ ਕਿ ਚੌਥੇ ਦਿਨ ਦੀਆਂ ਹੋਈਆਂ ਖੇਡਾਂ ਉੱਤੇ ਇੱਕ ਝਾਤ। ਜਰਮਨੀ ਅਤੇ ਸਵੀਡਨ ਦੀ ਧਮਾਕੇਦਾਰ ਜਿੱਤ, ਜਪਾਨ ਦੀ ਸ਼ਾਨਦਾਰ ਵਾਪਸੀ ਇਸ ਵਿੱਚ ਸ਼ਾਮਲ ਹੈ।

0: ਵਿਸ਼ਵ ਕੱਪ ਵਿੱਚ ਜਰਮਨੀ ਦੀ ਧਮਾਕੇਦਾਰ ਜਿੱਤ, ਜਾਪਾਨ ਨੇ ਕੀਤੀ ਸ਼ਾਨਦਾਰ ਵਾਪਸੀ। ਫੀਫਾ ਵਰਲਡ ਕੱਪ ਦੇ ਚੌਥੇ ਦਿਨ ਦੀਆਂ ਮੁੱਖ ਖਬਰਾਂ ਦੇ ਨਾਲ ਵਿਸ਼ਵ ਕੱਪ ਡੇਲੀ ਅਪਡੇਟ ਵਿੱਚ ਤੁਹਾਡਾ ਸਵਾਗਤ ਹੈ। SBS ਪੰਜਾਬੀ ਤੋਂ ਮੈਂ ਸੁਮੀਤ ਕੌਰ ਲੈ ਕੇ ਆਈ ਹਾਂ ਫੀਫਾ ਵਿਸ਼ਵ ਕੱਪ 2026 ਦੇ ਚੌਥੇ ਦਿਨ ਦਾ ਨਿਊਜ਼ ਰੈਪ। ਗਰੁੱਪ ਈ ਵਿੱਚ ਜਰਮਨੀ ਨੇ ਹਿਊਸਟਨ ਸਟੇਡੀਅਮ ਵਿਖੇ ਵਰਲਡ ਕੱਪ ਵਿੱਚ ਪਹਿਲੀ ਵਾਰ ਖੇਡ ਰਹੀ ਕੁਰਾਸਾਓ ਦੀ ਟੀਮ ਨੂੰ 7-1 ਨਾਲ ਹਰਾ ਕੇ ਧਮਾਕੇਦਾਰ ਸ਼ੁਰੂਆਤ ਕੀਤੀ। ਚਾਰ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਲਈ ਫੇਲਿਕਸ ਮੈਟਚਾ ਨੇ ਮੈਚ ਦੇ 6ਵੇਂ ਮਿੰਟ ਵਿੱਚ ਗੋਲ ਕਰਕੇ ਬੜਤ ਦਿਵਾਈ। ਇਹ ਇਸ ਟੂਰਨਾਮੈਂਟ ਦਾ ਹੁਣ ਤੱਕ ਦਾ ਸਭ ਤੋਂ ਤੇਜ਼ ਗੋਲ ਵੀ ਸੀ। ਵਰਲਡ ਕੱਪ ਲਈ ਕੁਆਲੀਫਾਈ ਕਰਨ ਵਾਲੇ ਸਭ ਤੋਂ ਛੋਟੇ ਦੇਸ਼ ਕੁਰਾਸਾਓ ਦੇ ਲਿਵਾਨੋ ਕੋਮੋਨੈਂਸੀਓ ਨੇ 21ਵੇਂ ਮਿੰਟ ਵਿੱਚ ਗੋਲ ਨਾਲ ਸਕੋਰ ਬਰਾਬਰ ਕਰਕੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ। ਪਰ ਇਸ ਤੋਂ ਬਾਅਦ ਜਰਮਨੀ ਨੇ ਪੂਰਾ ਦਬਦਬਾ ਬਣਾਇਆ ਰੱਖਿਆ ਅਤੇ ਹੋਰ 6 ਗੋਲ ਕਰਕੇ ਇੱਕ ਆਸਾਨ ਜਿੱਤ ਦਰਜ ਕੀਤੀ। ਉਧਰ ਗਰੁੱਪ ਐਫ ਵਿੱਚ ਡੈਲਸ ਵਿੱਚ ਜਾਪਾਨ ਅਤੇ ਨੀਦਰਲੈਂਡਸ ਵਿਚਕਾਰ ਰੋਮਾਂਚਕ ਮੁਕਾਬਲਾ 2-2 ਦੀ ਬਰਾਬਰੀ ਤੇ ਖਤਮ ਹੋਇਆ। ਡੱਚ ਟੀਮ ਨੇ ਕਪਤਾਨ ਵਰਜਿਲ ਵੈਨ ਡਾਇਕ ਅਤੇ ਕ੍ਰਿਸੈਂਸੀਓ ਸਮਰਵਿਲ ਦੇ ਗੋਲਾਂ ਦੀ ਬਦੌਲਤ 2 ਵਾਰ ਬੜਤ ਬਣਾਈ। ਪਰ ਜਾਪਾਨ ਨੇ 2ਵੇਂ ਵਾਰ ਵਾਪਸੀ ਕੀਤੀ। ਪਹਿਲਾਂ ਕੇਤੋ ਨਾਕਾਮੁਰਾ ਨੇ ਸਕੋਰ ਬਰਾਬਰ ਕੀਤਾ ਅਤੇ ਫਿਰ 88ਵੇਂ ਮਿੰਟ ਵਿੱਚ ਡਾਇਚੀ ਕਮਾਡਾ ਨੇ ਹੈਡਰ ਰਾਹੀਂ ਗੋਲ ਕਰਕੇ ਆਪਣੀ ਟੀਮ ਲਈ ਕੀਮਤੀ ਅੰਕ ਯਕੀਨੀ ਬਣਾਇਆ। ਫਿਲਾਡੈਲਫੀਆ ਵਿੱਚ ਕੋਟ ਦਿਵੋਆਰ ਅਤੇ ਇਕੁਏਡਰ ਪਹਿਲੀ ਵਾਰ ਵਰਲਡ ਕੱਪ ਦੇ ਮੰਚ ਤੇ ਆਮਣੇ ਸਾਹਮਣੇ ਹੋਏ। ਇਸ ਮੁਕਾਬਲੇ ਵਿੱਚ ਕੋਟ ਦਿਵੋਆਰ ਨੇ ਅਹਿਮ ਜਿੱਤ ਦਰਜ ਕੀਤੀ। ਅਮਾਦ ਚਾਲੋ ਨੇ 90ਵੇਂ ਮਿੰਟ ਵਿੱਚ ਗੋਲ ਕਰਕੇ ਆਪਣੀ ਟੀਮ ਨੂੰ 1-0 ਨਾਲ ਜਿੱਤ ਦਿਵਾਈ। ਇਸੇ ਦੌਰਾਨ ਮੈਕਸੀਕੋ ਦੇ ਮੋਂਟੇਰੋ ਸਟੇਡੀਅਮ ਵਿੱਚ ਸਵੀਡਨ ਨੇ ਟਿਊਨੀਸ਼ੀਆ ਨੂੰ 5-1 ਨਾਲ ਹਰਾਇਆ। ਜਾਪਾਨ ਅਤੇ ਨੀਦਰਲੈਂਡਸ ਦੇ ਡਰਾਅ ਹੋਣ ਕਾਰਨ ਸਵੀਡਨ ਹੁਣ ਗਰੁੱਪ ਐਫ ਵਿੱਚ ਇਕੱਲੀ ਸਿਖਰਲੀ ਟੀਮ ਬਣ ਗਈ ਹੈ। ਉਧਰ ਆਸਟ੍ਰੇਲੀਆ ਦੀ ਸੌਕਰੂਸ ਟੀਮ ਤੁਰਕੀ ਖਿਲਾਫ਼ 2-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਹਿਲੀ ਵਾਰ ਆਪਣੇ ਬੇਸ ਕੈਂਪ ਵਾਪਸ ਪਰਤੀ ਹੈ। ਇਸ ਜਿੱਤ ਨਾਲ ਆਸਟ੍ਰੇਲੀਆ ਨੇ ਗਰੁੱਪ ਡੀ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ। ਪਰ ਹੁਣ ਧਿਆਨ 19 ਜੂਨ ਨੂੰ ਸੰਯੁਕਤ ਰਾਜ ਅਮਰੀਕਾ ਖਿਲਾਫ਼ ਹੋਣ ਵਾਲੇ ਅਗਲੇ ਮੁਕਾਬਲੇ ਤੇ ਕੇਂਦਰਿਤ ਹੈ। ਕੋਚ ਟੋਨੀ ਪੋਪੋਵਿਚ ਦੀ ਟੀਮ ਫਿਲਹਾਲ ਰਿਕਵਰੀ ਅਤੇ ਤਿਆਰੀ ਤੇ ਧਿਆਨ ਦੇਵੇਗੀ। ਟੋਨੀ ਪੋਪੋਵਿਚ ਨੇ ਅਗਲੇ ਮੈਚ ਬਾਰੇ ਕਿਹਾ ਕਿ
1: playing the host nation, so another special occasion for us, and we need to recover from this well, but also emotionally we need to recover because our young boys would never have experienced something like this, so we need to enjoy it, recover from it, and see how they are for the next match.
0: ਆਓ ਹੁਣ ਨਜ਼ਰ 5ਵੇਂ ਦਿਨ ਦੇ ਮੁਕਾਬਲਿਆਂ ਤੇ ਕਰੀਏ। ਸਪੇਨ ਆਪਣੀ ਮੁਹਿੰਮ ਦੀ ਸ਼ੁਰੂਆਤ ਟੂਰਨਾਮੈਂਟ ਦੀ ਨਵੀਂ ਟੀਮ ਕੇਪ ਵਰਦ ਖਿਲਾਫ਼ ਕਰੇਗਾ, ਜਦਕਿ ਗਰੁੱਪ ਜੀ ਵਿੱਚ ਬੈਲਜੀਅਮ ਅਤੇ ਮਿਸਰ ਦਰਮਿਆਨ ਅਹਿਮ ਟੱਕਰ ਹੋਵੇਗੀ। ਬਾਅਦ ਵਿੱਚ ਗਰੁੱਪ ਐਚ ਵਿੱਚ ਯੂਰੋਗਵਾਈ ਦਾ ਸਾਹਮਣਾ ਸਾਊਦੀ ਅਰਬ ਨਾਲ ਹੋਵੇਗਾ, ਜਦਕਿ ਈਰਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਵੀ ਮਹੱਤਵਪੂਰਨ ਅੰਕ ਹਾਸਲ ਕਰਨ ਲਈ ਮੈਦਾਨ ਵਿੱਚ ਉਤਰਨਗੀਆਂ। ਨੌਕਆਊਟ ਦੌਰ ਦੀ ਦੌੜ ਤੇਜ਼ ਹੋਣ ਦੇ ਨਾਲ ਹਰ ਟੀਮ ਲਈ ਇਹ ਮੈਚ ਬੇਹੱਦ ਅਹਿਮ ਸਾਬਤ ਹੋ ਸਕਦੇ ਹਨ। ਤੁਸੀਂ ਹੁਣੇ ਫੀਫਾ ਵਰਲਡ ਕੱਪ 2026 ਦੇ ਚੌਥੇ ਦਿਨ ਦਾ ਡੇਲੀ ਅਪਡੇਟ ਸੁਣ ਕੇ ਹਟੇ ਹੋ। SBS ਪੰਜਾਬੀ ਤੋਂ ਮੈਂ

0: ਦੋਸਤੋ, ਉਮੀਦ ਕਰਦੇ ਹਾਂ ਕਿ ਤੁਸੀਂ ਵੀ ਫੀਫਾ ਦੇ ਮੈਚਾਂ ਦਾ ਭਰਪੂਰ ਆਨੰਦ ਮਾਣ ਰਹੇ ਹੋਵੋਗੇ। ਹੁਣ ਪੇਸ਼ ਹੈ ਇੱਕ ਜਾਣਕਾਰੀ ਪ੍ਰਵਾਸੀਆਂ ਦੇ ਬਾਰੇ ਵੀ ਕਿ ਇਹਨਾਂ ਨੂੰ ਕਦੋਂ ਇਮੀਗ੍ਰੈਂਟ, ਕਦੋਂ ਐਮੀਗ੍ਰੈਂਟ ਅਤੇ ਕਿਸ ਸਮੇਂ ਮਾਈਗ੍ਰੈਂਟ ਕਹਿਣਾ ਠੀਕ ਰਹਿੰਦਾ ਹੈ। ਇਸ ਤੋਂ ਬਾਅਦ ਲਵਾਂਗੇ ਜੀ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਤੁਹਾਡਾ ਇਹ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਉਸ਼ਾਰੀ ਰਹੇਗਾ। ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: SBS ਪੰਜਾਬੀ ਦੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਦੋਸਤੋ, ਸਾਡੇ ਵਿੱਚ ਬਹੁਤ ਸਾਰੇ, ਜਾਂ ਕਹੀਏ ਕਿ ਲਗਭਗ ਸਾਰੇ ਹੀ ਆਸਟ੍ਰੇਲੀਆ ਦੇ ਵਿੱਚ ਪ੍ਰਵਾਸੀ ਹਾਂ। ਪਰ ਕੀ ਅਸੀਂ ਇਮੀਗ੍ਰੇਟ ਕੀਤੇ, ਐਮੀਗ੍ਰੇਟ ਕੀਤੇ ਜਾਂ ਫਿਰ ਮਾਈਗ੍ਰੇਟ ਕੀਤੇ? ਇਮੀਗ੍ਰੇਟ ਯਾਨੀ ਆਈ ਦੇ ਨਾਲ, ਐਮੀਗ੍ਰੇਟ ਯਾਨੀ ਈ ਦੇ ਨਾਲ ਅਤੇ ਮਾਈਗ੍ਰੇਟ ਐਮ ਦੇ ਨਾਲ, ਇਹਨਾਂ ਤਿੰਨਾਂ ਦਾ ਹੀ ਸੰਬੰਧ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ ਜਾਣ ਨਾਲ ਹੈ। ਵਰਤੋਂ ਵਿੱਚ ਅੰਤਰ ਸੂਖਮ ਹੋ ਸਕਦੇ ਹਨ, ਪਰ ਇਹਨਾਂ ਨੂੰ ਅਲੱਗ ਅਲੱਗ ਸਮੇਂ ਤੇ ਵਰਤਿਆ ਜਾਂਦਾ ਹੈ। ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਨੂੰ ਕਦੋਂ ਵਰਤਿਆ ਜਾਂਦਾ ਹੈ। ਸਭ ਤੋਂ ਪਹਿਲਾਂ ਇਮੀਗ੍ਰੇਟ, ਇਸ ਸ਼ਬਦ ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕੋਈ ਕਿਸੇ ਨਵੇਂ ਦੇਸ਼ ਆ ਕੇ ਵਸ ਜਾਂਦਾ ਹੈ ਆਪਣੀ ਜਨਮ ਭੂਮੀ ਨੂੰ ਛੱਡ ਕੇ। ਇਹਨੂੰ ਹੋਰ ਸਮਝਣ ਲਈ ਇਸ ਉਦਾਹਰਣ ਨੂੰ ਸੁਣਦੇ ਹਾਂ। ਪਰਮਿੰਦਰ ਦਾ ਪਰਿਵਾਰ 1997 ਵਿੱਚ ਆਸਟ੍ਰੇਲੀਆ ਇਮੀਗ੍ਰੇਟ ਕਰ ਗਿਆ ਸੀ। ਜਾਂ ਫਿਰ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੀਤੀ ਦੇਸ਼ ਵਿੱਚ ਹੁਨਰਮੰਦ ਕਾਮਿਆਂ ਨੂੰ ਲਿਆਉਣ ਤੇ ਕੇਂਦਰਿਤ ਹੈ। ਇੱਕ ਹੋਰ ਵਾਕ ਸੁਣਦੇ ਹਾਂ। ਗੁਰਕੀਰਤ ਇੱਕ ਇਮੀਗ੍ਰੈਂਟ ਹੈ ਜੋ ਆਪਣੇ ਬੱਚਿਆਂ ਲਈ ਇੱਕ ਨਵੀਂ ਸ਼ੁਰੂਆਤ ਅਤੇ ਮੌਕਿਆਂ ਦੀ ਤਲਾਸ਼ ਕਰ ਰਹੀ ਹੈ। ਤੇ ਆਓ ਹੁਣ ਗੱਲ ਕਰਦੇ ਹਾਂ ਐਮੀਗ੍ਰੇਟ ਦੀ। ਐਮੀਗ੍ਰੇਟ ਦਾ ਵਰਣਨ ਤੁਹਾਡੇ ਦੇਸ਼ ਤੋਂ ਬਾਹਰ ਕਿਸੇ ਹੋਰ ਦੇਸ਼ ਵਿੱਚ ਰਹਿਣ ਲਈ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਸੋਚੋ ਕਿ ਕਿਸੇ ਦੇਸ਼ ਨੂੰ ਛੱਡਣਾ। ਐਮੀਗ੍ਰੇਟ ਨੂੰ ਵਾਕਾਂ ਵਿੱਚ ਵਰਤ ਕੇ ਇਸ ਬਾਰੇ ਸਮਝ ਹੋਰ ਸਾਫ਼ ਹੋ ਜਾਂਦੀ ਹੈ। ਜਿਵੇਂ ਕਿ ਪਰਮਿੰਦਰ ਨੇ ਨਵੀਂ ਨੌਕਰੀ ਲਈ ਭਾਰਤ ਤੋਂ ਐਮੀਗ੍ਰੇਟ ਕਰਨ ਦਾ ਫੈਸਲਾ ਕੀਤਾ। ਪਿਛਲੇ ਕੁਝ ਸਾਲਾਂ ਵਿੱਚ ਭਾਰਤ ਤੋਂ ਆਸਟ੍ਰੇਲੀਆ ਵਿੱਚ ਐਮੀਗ੍ਰੇਸ਼ਨ ਵਧਿਆ ਹੈ। ਗੁਰਕੀਰਤ ਭਾਰਤ ਤੋਂ ਇੱਕ ਐਮੀਗ੍ਰੈਂਟ ਹੈ। ਹੁਣ ਤੀਸਰਾ ਸ਼ਬਦ ਯਾਨੀ ਮਾਈਗ੍ਰੇਟ। ਮਾਈਗ੍ਰੇਟ ਸ਼ਬਦ ਦਾ ਇਸਤੇਮਾਲ ਉਦੋਂ ਕੀਤਾ ਜਾਂਦਾ ਹੈ ਜਦੋਂ ਕਿਸੇ ਖੇਤਰ ਦੇ ਅੰਦਰ ਜਾਂ ਦੇਸ਼ ਦੇ ਵਿਚਕਾਰ ਲੋਕਾਂ ਜਾਂ ਜਾਨਵਰਾਂ ਜਾਂ ਪੰਛੀਆਂ ਦੀ ਆਵਾਜਾਈ ਬਾਰੇ ਜ਼ਿਕਰ ਕੀਤਾ ਜਾਂਦਾ ਹੈ। ਇਸ ਨੂੰ ਹੋਰ ਸਮਝਣ ਲਈ ਪੁਆਇੰਟ ਏ ਤੋਂ ਪੁਆਇੰਟ ਬੀ ਵੱਲ ਜਾਣ ਦੇ ਰੂਪ ਵਿੱਚ ਸੋਚੋ, ਜੋ ਕਿ ਅਸਥਾਈ ਜਾਂ ਸਥਾਈ ਹੋ ਸਕਦਾ ਹੈ। ਹੁਣ ਮਾਈਗ੍ਰੇਟ ਸ਼ਬਦ ਨੂੰ ਉਦਾਹਰਣ ਰਾਹੀਂ ਸਮਝਦੇ ਹਾਂ। ਗੁਰਕੀਰਤ ਭਾਰਤ ਤੋਂ ਆਸਟ੍ਰੇਲੀਆ ਮਾਈਗ੍ਰੇਟ ਕਰ ਗਏ। ਹਰ ਸਾਲ ਹੰਪਬੈਕ ਵੇਲ ਆਪਣੇ ਬੱਚਿਆਂ ਨੂੰ ਜਨਮ ਦੇਣ ਲਈ ਅਲਾਸਕਾ ਤੋਂ ਆਸਟ੍ਰੇਲੀਆ ਦੇ ਗਰਮ ਪਾਣੀਆਂ ਵੱਲ ਮਾਈਗ੍ਰੇਟ ਕਰਦੀਆਂ ਹਨ। ਜਾਂ ਫਿਰ ਹੁਨਰਮੰਦ ਕਾਮਿਆਂ ਦੀ ਮਾਈਗ੍ਰੇਸ਼ਨ ਵਧੀ ਹੈ। ਭਾਰਤੀ ਮਾਈਗ੍ਰੈਂਟ ਅਕਸਰ ਆਪਣੇ ਸੱਭਿਆਚਾਰ ਨੂੰ ਆਪਣੇ ਨਵੇਂ ਮੁਲਕ ਵਿੱਚ ਸਭ ਨਾਲ ਸਾਂਝਾ ਕਰਦੇ ਹਨ। ਤੇ ਹੁਣ ਆਖਿਰ ਵਿੱਚ ਇਹਨਾਂ ਤਿੰਨਾਂ ਸ਼ਬਦਾਂ ਨੂੰ ਇੱਕੋ ਜਿਹੇ ਤਿੰਨ ਵਾਕਾਂ ਵਿੱਚ ਵਰਤ ਕੇ ਅੰਤਰ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਜਿਵੇਂ ਕਿ ਪਰਮਿੰਦਰ ਦਾ ਪਰਿਵਾਰ 1997 ਵਿੱਚ ਆਸਟ੍ਰੇਲੀਆ ਇਮੀਗ੍ਰੇਟ ਕਰ ਗਿਆ। ਪਰਮਿੰਦਰ ਨੇ ਨਵੀਂ ਨੌਕਰੀ ਲਈ ਭਾਰਤ ਤੋਂ ਐਮੀਗ੍ਰੇਟ ਕਰਨ ਦਾ ਫੈਸਲਾ ਕੀਤਾ। ਅਤੇ ਤੀਸਰਾ, ਪਰਮਿੰਦਰ ਭਾਰਤ ਤੋਂ ਆਸਟ੍ਰੇਲੀਆ ਮਾਈਗ੍ਰੇਟ ਕਰ ਗਏ। ਤਾਂ ਇੱਥੋਂ ਅਸੀਂ ਇਹ ਸਮਝ ਸਕਦੇ ਹਾਂ ਕਿ ਇਮੀਗ੍ਰੇਟ, ਐਮੀਗ੍ਰੇਟ ਅਤੇ ਮਾਈਗ੍ਰੇਟ ਇਹ ਸ਼ਬਦ ਸੁਣਨ ਵਿੱਚ ਇੱਕੋ ਜਿਹੇ ਹੀ ਲੱਗਦੇ ਨੇ, ਪਰ ਇਹਨਾਂ ਨੂੰ ਵੱਖ ਵੱਖ ਸਮੇਂ ਤੇ ਵਰਤਿਆ ਜਾਂਦਾ ਹੈ। SBS ਨਿਊਜ਼ ਲਈ ਨੈਟਲੀ ਆਸਟੈਰਗੋ ਵੱਲੋਂ ਤਿਆਰ ਕੀਤੀ ਗਈ ਇਸ ਰਿਪੋਰਟ ਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਤੇਜਿੰਦਰ ਸਿੰਘ ਵੱਲੋਂ ਪੇਸ਼ ਕੀਤਾ ਜਾ ਰਿਹਾ ਸੀ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਅਥਲੈਟਿਕਸ ਅਤੇ

0: ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉਤੇ ਜਾਓ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
1: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks, city streets, beaches and bazaars. It's radio with a view. SBS South Asian, stream it on SBS On Demand.
0: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ ਸੱਤੋ ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ।
2: SBS audio
3: apni wavelength naal mel khandiyan taranga sunan layi play button dabo
4: SBS chill
5: SBS pop asia non stop asian pop
6: can you describe that feeling for people who haven't experienced it
7: SBS hindi uplabdh karwata hai
8: far from the partisan politics
3: naal hi sat to vadh bhashawan vich khabran vi tuhade mood naal mel khanda sangeet ate manmohak podcast vi jo tuhadi udik kar rahe ne SBS audio app download karo ja
2: sbs.com.au/audio
0: ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਜੋ ਕਿ ਅੱਜ ਮੈਂ MP ਸਿੰਘ ਸਿਡਨੀ ਸਟੂਡੀਓ ਤੋਂ ਲੈ ਕੇ ਤੁਹਾਡੇ ਸਾਰਿਆਂ ਲਈ ਹਾਜ਼ਰ ਹੋਇਆ ਹਾਂ। ਦੋਸਤੋ ਪ੍ਰੋਗਰਾਮ ਦੇ ਹੁਣ ਤੱਕ ਵਾਲੇ ਸੈਕਸ਼ਨ ਦੇ ਵਿੱਚ ਤੁਸੀਂ ਦੇਸ਼ ਵਿਦੇਸ਼ ਦੀਆਂ ਚੋਣਵੀਆਂ ਖਬਰਾਂ ਦੇ ਨਾਲ ਕੁਝ ਅਹਿਮ ਜਾਣਕਾਰੀਆਂ ਵੀ ਸੁਣੀਆਂ, ਜਿਨ੍ਹਾਂ ਦੇ ਵਿੱਚ ਅਹਿਮ ਖਬਰ ਤਾਂ ਮੈਂ ਕਹਿ ਸਕਦਾ ਇਹੀ ਸੀ ਕਿ ਜਿਹੜੇ ਵਿਆਜ ਦਰਾਂ ਹੈਗੀਆਂ ਉਹਨਾਂ ਨੂੰ ਸਥਿਰ ਰੱਖਣ ਦਾ ਫੈਸਲਾ ਲਿਆ ਗਿਆ ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ। ਕਿਉਂਕਿ ਸਾਡੇ ਸਾਰਿਆਂ ਕੋਲ ਹੀ ਬਹੁਤ ਸਾਰਿਆਂ ਕੋਲ ਤਾਂ ਕਹਿ ਸਕਦੇ ਹਾਂ ਆਪਾਂ ਮੌਰਗੇਜਿਸ ਹੋਣਗੀਆਂ, ਅਤੇ ਕੋਈ ਵੀ ਰੇਟ ਜੋ ਚੇਂਜ ਹੁੰਦੀ ਹੈ ਤਾਂ ਸਾਨੂੰ ਆਪਣਾ ਜਿਹੜਾ ਹੈਗਾ ਪੇਟ ਕਿਸੇ ਨਾ ਕਿਸੇ ਪਾਸਿਓਂ ਕੱਟਣਾ ਪੈਂਦਾ ਹੀ ਹੈਗਾ। ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਸ ਦੇ ਨਾਲ ਮਹਿੰਗਾਈ ਉੱਤੇ ਕਾਬੂ ਪੈ ਸਕਦਾ ਹੈ? ਅਨਇੰਪਲੋਇਮੈਂਟ ਰੇਟ ਜਿਹੜੀ ਕਿ ਕਾਫੀ ਵਧੀ ਹੋਈ ਹੈ ਉਹਨੂੰ ਕੁਝ ਠੱਲ ਮਿਲੇਗੀ ਜਾਂ ਨਹੀਂ? ਅਤੇ ਦੋਸਤੋ ਅਸੀਂ ਤੁਹਾਨੂੰ ਇੱਕ ਹੋਰ ਜਿਹੜੀ ਚਲੰਤ ਜਾਣਕਾਰੀਆਂ ਦੀ ਸੈਕਸ਼ਨ ਦੇ ਵਿੱਚ ਤੁਹਾਨੂੰ ਸੁਣਾਇਆ ਸੀ ਫੀਫਾ ਵਰਲਡ ਕੱਪ ਹੋ ਰਿਹਾ ਜੀ, ਉਹਦੇ ਵਾਸਤੇ ਜਿਹੜੀ ਡੇਲੀ ਰੈਪ ਹੋਏਗੀ ਰੋਜ਼ ਦਾ ਹੀ ਜਿਹੜਾ ਨਿਚੋੜ ਕਹਿ ਸਕਦੇ ਹਾਂ ਆਪਾਂ ਅਖੀਰ ਦੇ ਵਿੱਚ ਜਿਹੜਾ ਕਿ ਹੁੰਦਾ ਉਹ ਅਸੀਂ ਹਰ ਰੋਜ਼ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਸੁਣਾਇਆ ਕਰਾਂਗੇ ਮੰਡੇ ਟੂ ਫਰਾਈਡੇ। ਸਾਡੀ ਵੈਬਸਾਈਟ 'ਤੇ ਵੀ ਹੋਇਆ ਕਰੇਗਾ ਜਿਹੜੇ ਜਿਹੜੇ ਮੈਚ ਹੋਇਆ ਕਰਨਗੇ ਉਹਨਾਂ ਦੇ ਰਿਜ਼ਲਟਸ ਕੀ ਰਹੇ, ਕੀ ਉਹਨਾਂ ਦੀਆਂ ਪਰਫੋਰਮੈਂਸਿਸ ਰਹੀਆਂ, ਕਿਹੜੇ ਪਲੇਅਰ ਨੇ ਵਧੀਆ ਗੇਮ ਖੇਡੀ ਵਗੈਰਾ ਵਗੈਰਾ, ਉਹ ਹਰ ਰੋਜ਼ ਅਸੀਂ ਤੁਹਾਡੇ ਤੱਕ ਲੈ ਕੇ ਆਇਆ ਕਰਾਂਗੇ। ਅਤੇ ਨਾਲ ਦੀ ਨਾਲ ਸਾਡੀ ਵੈਬਸਾਈਟ ਦੇ ਉੱਤੇ ਵੀ ਫੇਸਬੁੱਕ ਦੇ ਪੇਜ ਦੇ ਉੱਤੇ ਵੀ ਇਸ ਨੂੰ ਸ਼ੇਅਰ ਕੀਤਾ ਜਾਂਦਾ ਰਹੇਗਾ। ਸਾਡੀ ਵੈਬਸਾਈਟ ਹੈਗੀ ਜੀ sbs.com.au/punjabi ਅਤੇ ਸਾਡਾ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਹੈ SBS ਪੰਜਾਬੀ। ਉੱਥੇ ਜਾ ਕੇ ਇਹਨਾਂ ਨੂੰ ਜ਼ਰੂਰ ਲਾਈਕ ਕਰੋ, ਸ਼ੇਅਰ ਕਰੋ, ਦੂਜਿਆਂ ਨਾਲ ਜ਼ਰੂਰ ਸਾਂਝਾ ਕਰਿਓ ਜੀ। ਅਤੇ ਦੋਸਤੋ ਇੱਕ ਹੋਰ ਜਾਣਕਾਰੀ ਵੀ ਸਾਂਝੀ ਕੀਤੀ ਸੀ, ਇਮੀਗ੍ਰੈਂਟ ਐਮੀਗ੍ਰੈਂਟ ਅਤੇ ਮਾਈਗ੍ਰੈਂਟ ਦੇ ਵਿੱਚ ਫਰਕ ਕੀ ਹੁੰਦਾ ਹੈ? ਆਮ ਤੌਰ 'ਤੇ ਅਸੀਂ ਪ੍ਰਵਾਸੀ ਕਹਿ ਦਿੰਦੇ ਹਾਂ, ਪੰਜਾਬੀ ਤਾਂ ਬੜੀ ਵਧੀਆ ਲੈਂਗੁਏਜ ਹੈਗੀ ਹੈ, ਪਰ ਜਿਹੜੇ ਕਿ ਇਹਦੇ ਮਹੀਨ ਜਿਹਾ ਡਿਫਰੈਂਸ ਸੀਗਾ ਉਹਨੂੰ ਬੜੇ ਹੀ ਤਰੀਕੇ ਨਾਲ ਸਮਝਾਇਆ ਗਿਆ ਸੀ। ਤੁਹਾਨੂੰ ਕਿਹੋ ਜਿਹੀ ਲੱਗੀ ਜਾਣਕਾਰੀ ਜ਼ਰੂਰ ਸਾਨੂੰ ਦੱਸਿਓ। ਚਲਦੇ ਪ੍ਰੋਗਰਾਮ ਦੌਰਾਨ ਮੇਰੇ ਨਾਲ ਸਾਂਝ ਪਾ ਸਕਦੇ ਹੋ SMS ਕਰਦੇ ਹੋਏ 0439-799-777 ਦੇ ਉੱਤੇ। ਅਤੇ ਚਲੋ ਜੀ ਹੁਣ ਪ੍ਰੋਗਰਾਮ ਨੂੰ ਆਪਾਂ ਅੱਗੇ ਤੋਰਦੇ ਹਾਂ। ਅਤੇ ਸਾਡੀ ਜਿਹੜੀ ਇੱਕ ਹੋਰ ਪਾਕਿਸਤਾਨ ਤੋਂ ਰਿਪੋਰਟ ਆਉਂਦੀ ਹੁੰਦੀ ਹੈ ਐਵਰੀ ਟਿਊਜ਼ਡੇ, ਅੱਜ ਉਹ ਆ ਚੁੱਕੀ ਹੋਈ ਹੈ, ਪਰ ਇਹਦੇ ਵਿੱਚ ਜਿਹੜੀ ਪਹਿਲੀ ਖਬਰ ਹੈ ਕਾਫੀ ਥੋੜ੍ਹੀ ਦੁਖਦਾਈ ਹੈਗੀ ਮੈਂ ਕਹਾਂਗਾ, ਉਹ ਹੈਗੀ ਹੈ ਮਾਫ਼ ਕਰਨਾ ਕਿ ਪਾਕਿਸਤਾਨ ਇੱਕ ਪਰਿਵਾਰ ਗਿਆ ਸੀ ਆਸਟ੍ਰੇਲੀਆ ਤੋਂ, ਅਤੇ ਉੱਥੇ ਜਾ ਕੇ ਉਹਨਾਂ ਨਾਲ ਇੱਕ ਹਾਦਸਾ ਵਾਪਰ ਗਿਆ ਹੈ। ਹਾਦਸਾ ਅਜਿਹਾ ਵਾਪਰ ਗਿਆ ਕਿ ਉੱਥੋਂ ਦੀ ਪੁਲਿਸ ਨੇ ਸਮਝਿਆ ਕਿ ਉਹ ਜਿਹੜੀ ਕਾਰ ਰੈਂਟ 'ਤੇ ਲੈ ਕੇ ਉਹ ਜਾ ਰਹੇ ਹੈਗੇ ਹੈ ਉਹ ਕਾਰ ਕਿਤੇ ਜਿਹੜੇ ਰੋਬਰਸ ਹੁੰਦੇ ਆ, ਡਕੈਤ ਹੁੰਦੇ ਆ, ਉਹਨਾਂ ਦੀ ਕਾਰ ਹੈਗੀ ਹੈ, ਅਤੇ ਉਸ ਕਰਕੇ ਉਹਦੇ 'ਤੇ ਗੋਲੀਆਂ ਚਲਾ ਦਿੱਤੀਆਂ, ਕਾਫੀ ਭਾਰੀ ਮਾਤਰਾ 'ਚ ਗੋਲੀਬਾਰੀ ਕੀਤੀ ਗਈ, ਅਤੇ ਉਹਦੇ ਕਰਕੇ ਇੱਕ 9 ਸਾਲਾ ਆਸਟ੍ਰੇਲੀਆਈ ਬੱਚੀ ਦੀ ਮੌਤ ਹੋ ਗਈ ਹੈ। ਉਹਦਾ 7 ਸਾਲ ਦਾ ਭਰਾ ਜ਼ਖਮੀ ਹੋ ਗਿਆ ਅਤੇ ਉਹਦੇ ਫਾਦਰ ਵੀ ਕਾਫੀ ਜ਼ਖਮੀ ਹੋਏ ਹੈ। ਅਤੇ ਇਸ ਖਬਰ ਦੇ ਵੇਰਵੇ ਦੇ ਨਾਲ ਹੋਰ ਵੀ ਪਾਕਿਸਤਾਨ ਜਿਹੜੀਆਂ ਖਬਰਾਂ ਹੈਗੀਆਂ ਉਹ ਲੈ ਕੇ ਸਾਡੇ ਪ੍ਰੋਗਰਾਮ ਸਾਥੀ ਮਸੂਦ ਮੱਲੀ ਜੀ ਹਾਜ਼ਰ ਹੈਗੇ ਹੈ। ਉਸ ਤੋਂ ਬਾਅਦ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਹੋਰ ਦੇਵਾਂਗੇ, ਉਹ ਹੈਗੀ ਹੈ ਫ੍ਰੀ ਗਿਵ ਅਵੇਜ਼। ਕਰਨ ਔਜਲਾ ਦਾ ਜਿਹੜਾ ਟੂਰ ਆ ਰਿਹਾ ਉਹਦੇ ਵਾਸਤੇ ਅਸੀਂ ਆਪਣੇ ਸਰੋਤਿਆਂ ਨੂੰ 4 ਪਾਸ ਮੁਫਤ ਦੇ ਰਹੇ ਹਾਂ। ਚਲੋ ਪਹਿਲਾਂ ਸੁਣਦੇ ਹਾਂ ਪਾਕਿਸਤਾਨ ਡਾਇਰੀ, ਉਸ ਤੋਂ ਬਾਅਦ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰਾਂਗੇ।

0: ਸਾਨੀ ਸਰਕਾਰ 9 ਵਰਿਆਂ ਦੀ ਆਸਟ੍ਰੇਲਵੀ ਸ਼ਹਿਰੀ ਬੱਚੀ ਦੀ ਪੁਲਿਸ ਗੋਲੀ ਦੇ ਨਾਲ ਮੌਤ ਦੇ ਜ਼ਿੰਮੇਦਾਰਾਂ ਨੂੰ ਕਟਹਿਰੇ 'ਚ ਲਿਆਏ ਆਸਟ੍ਰੇਲਵੀ ਪ੍ਰਾਈਮ ਮਿਨਿਸਟਰ ਦੀ ਮੰਗ। ਇਰਾਨ ਅਮਰੀਕਾ ਸਮਝੌਤੇ ਦੀ ਮੇਜ਼ਬਾਨੀ ਪਾਕਿਸਤਾਨ ਜਨੇਵਾ 'ਚ ਕਰੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਕਸ਼ਮੀਰ 'ਚ ਹਾਲਾਤ ਵਿਗਾੜ ਦਾ ਸ਼ਿਕਾਰ, ਰਾਸ਼ਨ ਦੇ ਕਾਲ ਦੀਆਂ ਖਬਰਾਂ, ਪਾਕਿਸਤਾਨ ਵੱਲੋਂ ਅਫਗਾਨਿਸਤਾਨ 'ਚ ਅਤਕਰ ਟਿਕਾਣਿਆਂ ਨੂੰ ਏਅਰ ਸਟ੍ਰਾਈਕ ਰਾਹੀਂ ਨਿਸ਼ਾਨਾ ਬਣਾਉਣ ਦੀ ਤਸਦੀਕ, 26 ਹਲਾਕਤਾਂ। ਫੈਡਰਲ ਸਰਕਾਰ ਮਾਲੀ ਵਰ੍ਹੇ 2026-27 ਦਾ ਬਜਟ ਪੇਸ਼ ਕਰ ਦਿੱਤਾ। ਪੰਜਾਬ ਸਰਕਾਰ ਅੱਜ ਬਜਟ ਪੇਸ਼ ਕਰੇਗੀ। ਮਰਦਾਨ 'ਚ ਪਾਕਿਸਤਾਨ ਏਅਰਫੋਰਸ ਦਾ ਜਹਾਜ਼ ਡਿੱਗ ਕੇ ਤਬਾਹ, 2 ਪਾਇਲਟ ਜਾਨੋਂ ਗਏ। ਐਸਪੀਐਸ ਪੰਜਾਬੀ ਹੈ, ਲਹਿੰਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। 10 ਜੂਨ ਨੂੰ ਰਾਤ 12:45 ਆਸਟ੍ਰੇਲੀਆ ਵਾਸੀ ਇੱਕ ਪਾਕਿਸਤਾਨੀ ਪਰਿਵਾਰ ਪਾਕਿਸਤਾਨ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ, ਪਰ ਬਦਕਿਸਮਤੀ ਦੇ ਨਾਲ ਇੱਕ ਪੁਲਿਸ ਨਾਕੇ ਦੇ ਉੱਤੇ ਇਹ ਲੋਕ ਪੁਲਿਸ ਮੁਲਾਜ਼ਮ ਦੀ ਫਾਇਰਿੰਗ ਦਾ ਨਿਸ਼ਾਨਾ ਬਣ ਗਏ, ਜਿਹਦੇ 'ਚ 9 ਵਰ੍ਹਿਆਂ ਦੀ ਆਸਟ੍ਰੇਲਵੀ ਨੈਸ਼ਨਲ ਬੱਚੀ ਜਾਨ ਦੀ ਬਾਜ਼ੀ ਹਾਰ ਗਈ, ਜਦਕਿ ਇਸ ਆਸਟ੍ਰੇਲਵੀ ਪਰਿਵਾਰ ਦੇ ਬਾਕੀ ਲੋਕ ਵੀ ਗੋਲੀਆਂ ਵੱਜਣ ਦੇ ਨਾਲ ਫੱਟਰ ਨੇ ਤੇ ਹਸਪਤਾਲੀ ਦਾਖਲ ਨੇ। ਸੋਮਵਾਰ ਨੂੰ ਇਸ ਮਾਮਲੇ ਦੇ ਉੱਤੇ ਆਸਟ੍ਰੇਲਵੀ ਪ੍ਰਾਈਮ ਮਿਨਿਸਟਰ ਐਂਥੋਨੀ ਹੋਣਾ ਨੇ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਪਾਕਿਸਤਾਨੀ ਸਰਕਾਰ ਤੋਂ ਮੰਗ ਕੀਤੀ ਏ ਕਿ ਉਹ ਜ਼ਿੰਮੇਦਾਰਾਂ ਨੂੰ ਕਟਹਿਰੇ ਦੇ ਵਿੱਚ ਲਿਆਵੇ। ਇਹ ਤਾਂ ਖੁਸ਼ੀ ਦਾ ਮੌਕਾ ਸੀਗਾ ਜਦੋਂ ਕਿ ਇਹ ਪਰਿਵਾਰ ਖੂਨ ਦੇ ਵਿੱਚ ਨਹਿਲਾ ਦਿੱਤਾ ਗਿਆ। ਇਧਰ ਪਾਕਿਸਤਾਨ ਤੋਂ ਕਾਊਂਟਰ ਟੈਰਰਿਜ਼ਮ ਡਿਪਾਰਟਮੈਂਟ ਦੇ ਜ਼ਿੰਮੇਦਾਰਾਂ ਦਾ ਆਖਣਾ ਆ ਕਿ ਫਾਇਰਿੰਗ ਕਰਨ ਵਾਲੇ ਪੁਲਿਸ ਮੁਲਾਜ਼ਮ ਜਾਂ ਸੀਸੀਡੀ ਦੇ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਵੇਲੇ ਉਹ ਜੇਲ੍ਹ 'ਚ ਬੰਦ ਹੈ। ਪੁਲਿਸ ਜ਼ਰੀਆਂ ਦਾ ਆਖਣਾ ਕਿ ਇਸ ਆਸਟ੍ਰੇਲਵੀ ਪਰਥ ਫੈਮਿਲੀ ਨੂੰ ਡਾਕੂ ਪੈ ਗਏ ਸਨ। ਪੁਲਿਸ ਨੇ ਡਾਕੂਆਂ ਦੇ ਉੱਤੇ ਸ਼ੱਕ ਕਾਰਨ ਫਾਇਰਿੰਗ ਕੀਤੀ ਕਿ ਉਹ ਕਾਰ ਸਮੇਤ ਇਹਨਾਂ ਲੋਕਾਂ ਨੂੰ ਅਗਵਾ ਕਰਕੇ ਨੱਸ ਰਹੇ ਨੇ, ਜਿਹਦੇ ਕਾਰਨ ਇਹ ਮਾਮਲਾ ਗਲਤ ਫਹਿਮੀ ਦਾ ਸ਼ਿਕਾਰ ਹੋਇਆ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਆਪਣੇ ਇੱਕ ਸੋਸ਼ਲ ਮੀਡੀਆ ਸਨੇਹ 'ਚ ਐਲਾਨ ਕੀਤਾ ਸੀਗਾ ਕਿ ਅਮਰੀਕਾ ਇਰਾਨ ਸਮਝੌਤਾ ਤੈਅ ਹੋ ਗਿਆ ਹੈ, ਦੋਵੇਂ ਮੁਲਕ ਰਾਜ਼ੀ ਨੇ ਤੇ ਸਮਝੌਤੇ ਦਾ ਇਹ ਮਾਮਲਾ ਜਨੇਵਾ 'ਚ ਸਿਰੇ ਚੜੇਗਾ, ਜਿਹਦੀ ਮਜਮਾਨੀ ਪਾਕਿਸਤਾਨ ਕਰੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਦੇ ਇਸ ਸੋਸ਼ਲ ਮੀਡੀਆ ਸਨੇਹ ਤੋਂ ਬਾਅਦ ਅਮਰੀਕੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਵੀ ਇਰਾਨ ਸਮਝੌਤੇ ਬਾਬਤ ਐਲਾਨ ਕੀਤਾ, ਜਦਕਿ ਇਰਾਨੀ ਜ਼ਿੰਮੇਦਾਰਾਂ ਨੇ ਵੀ ਸਰਕਾਰੀ ਪੱਧਰ ਤੇ ਇਸ ਸਮਝੌਤੇ ਦੀ ਤਸਦੀਕ ਕੀਤੀ। ਚਾਈਨਾ ਨੇ ਇਸ ਜੰਗਬੰਦੀ ਤੇ ਸਮਝੌਤੇ ਨੂੰ ਸਿਰੇ ਚਾੜਨ 'ਚ ਪਾਕਿਸਤਾਨੀ ਕੋਸ਼ਿਸ਼ਾਂ ਦੀ ਤਾਰੀਫ ਕੀਤੀ ਏ, ਜਦਕਿ ਯੂਰਪੀ ਯੂਨੀਅਨ ਦਾ ਆਖਣਾ ਹੈ ਕਿ ਇਰਾਨ ਤੋਂ ਪਾਬੰਦੀਆਂ ਚੁੱਕਣ 'ਚ ਕਈ ਵਰ੍ਹੇ ਲੱਗ ਸਕਦੇ ਨੇ। ਯਾਦ ਰਵੇ ਕਿ ਇਰਾਨ ਨੇ ਹੁਣ ਤੋਂ ਥੋੜਾ ਚਿਰ ਪਹਿਲੋਂ ਤਾਜ਼ਾ ਬਿਆਨ 'ਚ ਕਰਾਰ ਦਿੱਤਾ ਹੈ ਕਿ ਸਮਝੌਤਾ ਅਮਰੀਕੀ ਨੀਅਤ ਜਾਂਚਣ ਤੇ ਇਰਾਨ ਵੱਲੋਂ ਅਮਨ ਨੂੰ ਇੱਕ ਮੌਕਾ ਦੇਣ ਖਾਤਰ ਕਰ ਰਹੇ ਹਾਂ। ਪਾਕਿਸਤਾਨ ਦੇ ਕਬਜ਼ੇ 'ਚ ਆਏ ਕਸ਼ਮੀਰ ਅੰਦਰ ਅੱਜ ਹੜਤਾਲ ਹੋਣ ਨੂੰ 8 ਦਿਨ ਬੀਤ ਚੁੱਕੇ ਨੇ। ਕਸ਼ਮੀਰੀਆਂ ਦੀ ਅਵਾਮੀ ਐਕਸ਼ਨ ਕਮੇਟੀ ਦੇ ਪਾਬੰਦੀ ਤੋਂ ਬਾਅਦ 3 ਲੋਕਾਂ ਦੀ ਗ੍ਰਿਫਤਾਰੀ ਲਈ 1 ਕਰੋੜ ਰੁਪਏ ਦੇ ਇਨਾਮ ਦਾ ਸਰਕਾਰੀ ਐਲਾਨ ਵੀ ਹੋਇਆ ਹੈ, ਪਰ ਹਜੇ ਤੱਕ ਉਨ੍ਹਾਂ 'ਚੋਂ ਕੋਈ ਵੀ ਗ੍ਰਿਫਤਾਰ ਨਹੀਂ ਹੋ ਸਕਿਆ। ਇਸ ਅਵਾਮੀ ਲਹਿਰ ਨੂੰ ਇਹਤਜਾਜ ਲਈ ਲੌਂਗ ਮਾਰਚ ਦਾ ਐਲਾਨ ਕੀਤਾ ਗਿਆ ਸੀਗਾ, ਜਦਕਿ ਇਹ ਇਹਤਜਾਜੀ ਲੋਕ ਇੱਕ ਜਲੂਸ ਦੀ ਸ਼ਕਲ 'ਚ ਇਸ ਵੇਲੇ ਰਾਵਲਾ ਕੋਟ ਪਹੁੰਚ ਚੁੱਕੇ ਨੇ, ਜਿੱਥੇ ਫੋਰਸਿਸ ਨੇ ਇਹਨਾਂ ਨੂੰ ਰੋਕਿਆ ਹੋਇਆ ਹੈ। ਖਬਰਾਂ ਮਿਲ ਰਹੀਆਂ ਨੇ ਕਿ ਕਸ਼ਮੀਰ ਦੇ ਵਿੱਚ ਇਸ ਵੇਲੇ ਰਾਸ਼ਨ ਦੀ ਕਿੱਲਤ ਪੈ ਗਈ ਏ ਤੇ ਲੋਕ ਪਰੇਸ਼ਾਨ ਨੇ। ਸਰਕਾਰ ਨੇ ਪੂਰੇ ਕਸ਼ਮੀਰ ਦੇ ਅੰਦਰ ਇੰਟਰਨੈਟ ਬੰਦ ਕੀਤਾ ਹੋਇਆ ਹੈ ਔਰ ਕਿਸੇ ਕਿਸਮ ਦੀ ਮੀਡੀਆ ਕਵਰੇਜ ਨਹੀਂ ਕਰਨ ਦਿੱਤੀ ਜਾ ਰਹੀ। ਸਰਕਾਰ ਤੇ ਅਵਾਮੀ ਐਕਸ਼ਨ ਕਮੇਟੀ ਦੀ ਗੱਲਬਾਤ ਦੇ ਮਾਮਲੇ ਨਿਬੜਨ ਦੀ ਰਾਹ ਦੇ ਵਿੱਚ ਨਿਕਲਣ ਵਾਲੀ ਵੱਡੀ ਵਜ੍ਹਾ ਇਹ ਹੈ ਕਿ ਉਹ 12 ਅਸੈਂਬਲੀ ਸੀਟਾਂ ਜਿਨ੍ਹਾਂ ਨੂੰ ਅਵਾਮੀ ਐਕਸ਼ਨ ਕਮੇਟੀ ਮੁਕਾਉਣ ਦੀ ਮੰਗ ਕਰ ਰਹੀ ਏ। ਇਹਦੇ ਜਵਾਬ 'ਚ ਸਰਕਾਰ ਦਾ ਆਖਣਾ ਆ ਕਿ ਇਹ ਮਾਮਲਾ ਆਇਨੀ ਏ, ਇਹ ਲੋਕ ਇਲੈਕਸ਼ਨ ਲੜਨ, ਅਸੈਂਬਲੀ 'ਚ ਜਾਣ ਤੇ ਉੱਥੇ ਕਾਨੂੰਨ ਸਾਜ਼ੀ ਕਰਕੇ ਇਹ ਕੰਮ ਕਰ ਲੈਣ ਤੇ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਧੱਕੇ ਦੇ ਨਾਲ ਬਲੈਕਮੇਲਿੰਗ ਨਹੀਂ ਚੱਲੇਗੀ। ਪਿਛਲੇ ਹਫ਼ਤੇ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਅਫਗਾਨਿਸਤਾਨ ਦੇ ਸਰਹੱਦੀ ਇਲਾਕਿਆਂ ਦੇ ਉੱਤੇ ਏਅਰ ਸਟ੍ਰਾਈਕ ਕੀਤੀ ਗਈ, ਜਿਹਦੇ 'ਚ 26 ਹਲਾਕਤਾਂ ਦੀ ਪਾਕਿਸਤਾਨੀ ਤਸਦੀਕ ਕੀਤੀ ਗਈ ਹੈ। ਆਖਿਆ ਗਿਆ ਹੈ ਕਿ ਇਹ ਉਹ ਲੋਕ ਸਨ ਜੋ ਪਾਕਿਸਤਾਨ 'ਚ ਫੋਰਸਿਸ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਪਾਕਿਸਤਾਨ ਤੋਂ ਇਤਲਾਵਾਂ ਤੇ ਬ੍ਰਾਡਕਾਸਟਿੰਗ ਦੇ ਫੈਡਰਲ ਮਿਨਿਸਟਰ ਅਤਾਤ ਆਰਣ ਨੇ ਇੱਕ ਬਿਆਨ 'ਚ ਆਖਿਆ ਕਿ ਅਫਗਾਨਿਸਤਾਨ 'ਚ ਟਾਰਗੇਟ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਦੂਜੇ ਪਾਸੇ ਅਫਗਾਨ ਤਾਲਿਬਾਨਾਂ ਨੇ ਆਖਿਆ ਕਿ ਪਾਕਿਸਤਾਨ ਵੱਲੋਂ ਕੀਤੇ ਗਏ ਹਮਲਿਆਂ 'ਚ ਬੇਗੁਨਾਹ ਔਰਤਾਂ ਤੇ ਬੱਚੇ ਮੋਏ। ਅਫਗਾਨ ਤਾਲਿਬਾਨਾਂ ਦੇ ਜ਼ਿੰਮੇਦਾਰ ਜ਼ਬੀਉੱਲਾ ਨੇ ਇਸ ਬਾਰੇ ਸੋਸ਼ਲ ਮੀਡੀਆ ਤੇ ਕੁਝ ਮੋਣ ਵਾਲੇ ਬੱਚਿਆਂ ਤੇ ਔਰਤਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਦਕਿ ਪਾਕਿਸਤਾਨ ਦਾ ਆਖਣਾ ਹੈ ਕਿ ਅਸੀਂ ਬਾਰ ਬਾਰ ਅਫਗਾਨਿਸਤਾਨ ਨੂੰ ਕਹਿ ਚੁੱਕੇ ਹਾਂ ਕਿ ਉਹ ਆਪਣੀ ਧਰਤੀ ਨੂੰ ਪਾਕਿਸਤਾਨ ਤੇ ਹਮਲਿਆਂ ਵਾਸਤੇ ਵਰਤਣ ਵਾਲੇ ਗਰੁੱਪਾਂ ਤੋਂ ਪਾਕ ਕਰੇ, ਪਰ ਉਹ ਸਾਡੀ ਗੱਲ ਮੰਨਣ ਤੋਂ ਇਨਕਾਰੀ ਹੈ। ਪਾਕਿਸਤਾਨ ਦੀ ਫੈਡਰਲ ਸਰਕਾਰ ਵੱਲੋਂ ਪਿਛਲੇ ਹਫ਼ਤੇ 18 ਖਰਬ 700 ਅਰਬ ਤੋਂ ਵੱਧ ਦਾ ਵਰ੍ਹੇਵਾਰ ਬਜਟ ਮਨਜ਼ੂਰ ਕਰ ਲਿਆ ਗਿਆ ਹੈ। ਇਸ ਬਜਟ ਦੇ ਵਿੱਚ ਤਨਖਾਹਦਾਰ ਤਬਕੇ ਦੀ ਘੱਟੋ ਘੱਟ ਮਜ਼ਦੂਰੀ 44,000 ਰੁਪਈਆ ਮਹੀਨਾ ਕਰ ਦਿੱਤੀ ਗਈ ਏ, ਜਦਕਿ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨ 'ਚ 7% ਵਾਧਾ ਕੀਤਾ ਗਿਆ ਹੈ। ਸੂਬਿਆਂ ਨੂੰ ਦਿੱਤੇ ਗਏ ਉਹਨਾਂ ਦੇ ਹਿੱਸੇ ਦੇ ਵਿੱਚੋਂ ਇਸ ਵਾਰ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਰਜ਼ਾਮੰਦੀ ਦੇ ਨਾਲ ਪੰਜਾਬ ਦੇ ਹਿੱਸੇ ਦਾ 50% ਬਜਟ ਦੂਜੇ ਸੂਬਿਆਂ ਨੂੰ ਦਿੱਤਾ ਜਾਏਗਾ, ਖਾਸ ਕਰਕੇ ਬਲੋਚਿਸਤਾਨ ਨੂੰ, ਜਦਕਿ ਇਹ 50% ਪੰਜਾਬ ਨੂੰ ਘੱਟ ਲੱਭੇਗਾ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਨੇ ਨੈਸ਼ਨਲ ਅਸੈਂਬਲੀ 'ਚ ਇਸ ਬਾਰੇ ਗੱਲਬਾਤ ਕਰਦਿਆਂ ਹੋਇਆਂ ਆਖਿਆ।
1: ਲੀਡਰ ਦੀ ਆਪੋਜੀਸ਼ਨ ਨੇ ਫਰਮਾਇਆ ਕਿ ਸੂਬੋਂ ਕੇ ਜੋ ਮੁਆਸ਼ੀ ਜੋ

0: وسائل ہیں یہ ان کا حق ہے، اس میں کوئی دو رائے نہیں ہے، اس میں کوئی اختلاف نہیں۔ صرف یہی نہیں، 2010 کا این ایف سی ایوارڈ جناب اسپیکر پاکستان کی تاریخ کا ایک ایسا ایوارڈ ہے جس میں بلوچستان، جو کہ پاکستان کا ایک بہت خوبصورت صوبہ ہے، بلوچستان کی مطالبے کے اوپر ان کا جو شیئر ہے 100% بڑھایا گیا چاروں صوبوں نے، اور سب سے زیادہ پنجاب نے اپنا شیئر ڈالا۔ اور آج ہم 2026 کے وقت میں ہیں، جناب اسپیکر اس کو ضرب دے لیں تو یہ 100 ارب روپے سے زیادہ تجاوز کر جاتا ہے۔
1: ایسن پاکستانی پرائم منسٹر شہباز شریف پنجابی ایکٹیوسٹا نے پنجاب دے حصے نو کٹ کر کے اے بجٹ دوجے صوبیاں نو دین تے چنتا ظاہر کیتی ہے، جدکہ پنجاب دے حصے دا صوبہ بجٹ اج پیش ہون جا رہا ہے۔ کل 15 جون نو پاکستان ایئر فورس دا ایک جہاز ٹریننگ دوران کے پی کے صوبے دے علاقے مردان چ ڈگ کے تباہ ہو گیا۔ اس جہاز نو چلاوندے دونوں پائلٹ وی حادثے دے وچ اپنی جان گوا بیٹھے۔ سعودی عرب بیسڈ ایک نیوز ویب سائٹ موجب ایک ویڈیو چ ویکھیا جا سکتا ہے کہ جہاز ایک سڑک دے نال ٹکر کھان تو بعد رڑدا ہویا تباہ ہو گیا۔ اگ پھڑک اٹھی، اگ دی لپیٹ چ عام رائی وی آئے جو موٹر سائیکل تے سوار سڑک تو لنگ رہے سن۔ فوج دے اطلاعات دینے والے محکمے آئی ایس پی آر نے جہاز دے تباہ ہون سمے دو پائلٹس تے جانو جان دی تصدیق کردیا آکھیا ہے کہ جہاز دی تباہی کس کارن ہوئی، اے دی وجہ جانن لئی ایک انکوائری کمیٹی بٹھا دتی اے۔ لو جی، لیندے پنجاب تو اس ہفتے لئی اینا ہی، آندے ہفتے کچھ ہور خبراں دا نچوڑ لے کے مسعود ملی ایس پی ایس پنجابی دے سب سننے والے دے روبرو حاضر ہاؤ۔
2: ਜੀ ਹਾਜ਼ਰੀਨ, ਐਸ ਬੀ ਐਸ ਪੰਜਾਬੀ ਵੱਲੋਂ ਦਿੱਤਾ ਜਾ ਰਿਹਾ ਇੱਕ ਖਾਸ ਤੋਹਫ਼ਾ। ਪੰਜਾਬੀ ਸੰਗੀਤ ਦੇ ਸੁਪਰ ਸਟਾਰ ਕਰਨ ਔਜਲਾ ਆਪਣੇ ਪੀ ਪੋਪ ਕਲਚਰ ਟੂਰ ਤਹਿਤ ਇਸ ਅਗਸਤ ਆਸਟ੍ਰੇਲੀਆ ਆ ਰਹੇ ਨੇ। ਇਸ ਮੌਕੇ ਐਸ ਬੀ ਐਸ ਪੰਜਾਬੀ ਆਪਣੇ ਸਰੋਤਿਆਂ ਲਈ ਖਾਸ ਗਿਵ ਵੇ ਲੈ ਕੇ ਆਇਆ ਹੈ। ਅਸੀਂ ਦੇ ਰਹੇ ਹਾਂ 4 ਮੁਫਤ ਪਾਸ, ਮੈਲਬਨ ਦੇ 18 ਅਗਸਤ ਵਾਲੇ ਸ਼ੋਅ ਲਈ 2 ਪਾਸ ਅਤੇ ਸਿਡਨੀ ਦੇ 21 ਅਗਸਤ ਵਾਲੇ ਸ਼ੋਅ ਲਈ ਵੀ 2 ਪਾਸ। ਅਤੇ ਦੋਸਤੋ, ਜੇ ਤੁਸੀਂ ਕਰਨ ਔਜਲਾ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਐਸ ਬੀ ਐਸ ਪੰਜਾਬੀ ਦੇ ਪਲੇਟਫਾਰਮਾਂ ਉੱਤੇ ਆਪਣੀ ਨਜ਼ਰ ਬਣਾਈ ਰੱਖੋ। ਮੁਕਾਬਲੇ ਵਿੱਚ ਹਿੱਸਾ ਲੈਣ ਅਤੇ ਜਿੱਤਣ ਦਾ ਮੌਕਾ ਹੱਥੋਂ ਨਾ ਜਾਣ ਦੇਣਾ। ਜੀ ਦੋਸਤੋ, ਤੁਸੀਂ ਜ਼ਰੂਰ ਦੇਖਣਾ ਚਾਹੋਗੇ ਕਰਨ ਔਜਲਾ ਨੂੰ ਆਹਮਣੇ ਸਾਹਮਣੇ, ਅਤੇ ਇਹ ਕਿਵੇਂ ਦੇਖ ਸਕਦੇ ਹੋ, ਡਬਲ ਪਾਸਿਸ ਕਿਵੇਂ ਜਿੱਤ ਸਕਦੇ ਹੈਗੇ ਹੋ, ਇਹਦੇ ਵਾਸਤੇ ਜਲਦ ਹੀ ਅਸੀਂ ਆਪਣੇ ਸੋਸ਼ਲ ਮੀਡੀਆ ਉੱਤੇ ਜਾਣਕਾਰੀ ਪਾਵਾਂਗੇ। ਕੁਛ ਕੁਇਜ਼ ਵਗੈਰਾ ਪਾਵਾਂਗੇ ਅਤੇ ਤੁਸੀਂ ਵਿਨ ਕਰ ਸਕਦੇ ਹੋ, ਕੋਈ ਡਰਾਅ ਕਰਾਂਗੇ ਅਤੇ ਤੁਸੀਂ ਉਸਨੂੰ ਵਿਨ ਕਰ ਸਕੋਗੇ। ਦੋਸਤੋ ਜੀ, ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਅਤੇ ਮੈਂ ਦੱਸਣਾ ਚਾਹਾਂਗਾ ਕਿ ਬ੍ਰੇਕ ਤੋਂ ਬਾਅਦ, ਇਮੀਡੀਏਟਲੀ ਬਾਅਦ, ਤੁਹਾਨੂੰ ਇੱਕ ਬਹੁਤ ਹੀ ਵਧੀਆ ਮੁਲਾਕਾਤ ਸੁਣਾਉਣੀ ਹੈ। ਉਹ ਹੈਗੀ ਜੀ ਫੀਫਾ ਨਾਲ ਰਿਲੇਟਡ, ਪਰ ਪੰਜਾਬੀ ਮੁੰਡਾ, ਕਹਿੰਦੇ ਪੰਜਾਬੀ ਆ ਗਏ ਹੋਏ, ਪੰਜਾਬੀ ਛਾ ਗਏ ਹੋਏ, ਪੰਜਾਬੀ ਮੁੰਡਾ ਫੀਫਾ ਦੇ ਵਿੱਚ ਖੇਡ ਰਿਹਾ ਹੈ। ਇਹ ਹੈਗਾ ਜੀ ਸਰਪ੍ਰੀਤ ਸਿੰਘ ਨਿਊਜ਼ੀਲੈਂਡ ਤੋਂ, ਅਤੇ ਇਸ ਗੱਲਬਾਤ ਦਾ ਅਸੀਂ ਅੱਜ ਪਹਿਲਾ ਭਾਗ ਤੁਹਾਨੂੰ ਸੁਣਾਵਾਂਗੇ ਬ੍ਰੇਕ ਤੋਂ ਬਾਅਦ, ਅਤੇ ਇਸ ਦਾ ਦੂਜਾ ਭਾਗ ਅਸੀਂ ਕੱਲ੍ਹ ਦੇ ਪ੍ਰੋਗਰਾਮ ਵਿੱਚ ਤੁਹਾਨੂੰ ਸੁਣਾਵਾਂਗੇ, ਉਹ ਵੀ ਜ਼ਰੂਰ ਸੁਣਿਓ। ਅਤੇ ਮੈਂ ਤੁਹਾਨੂੰ ਯਾਦ ਕਰਾਉਣਾ ਚਾਹਾਂਗਾ ਕਿ ਇਹ ਜਿਹੜਾ ਤੁਹਾਡਾ ਪ੍ਰੋਗਰਾਮ ਹੈਗਾ ਪੰਜਾਬੀ ਦਾ, ਹੁਣ ਤੁਸੀਂ ਦਿਨ ਵਿੱਚ 2 ਵਾਰ ਸੁਣ ਸਕਦੇ ਹੋ। 4 ਤੋਂ 5 ਇਹ ਲਾਈਵ ਪੇਸ਼ ਹੁੰਦਾ ਜੀ, ਜਿਹੜੀ ਸਾਡੀ ਐਪ ਹੈਗੀ ਐਸ ਬੀ ਐਸ ਆਡੀਓ, ਉਹਦੇ ਉੱਤੇ ਜਾ ਕੇ ਸੁਣ ਸਕਦੇ ਹੋ, ਅਤੇ ਇਸੇ ਦਾ ਮੁੜ ਪ੍ਰਸਾਰਣ ਰਿਪੀਟ ਹੁੰਦਾ ਰਾਤੀ 9 ਤੋਂ 10 ਐਸ ਬੀ ਐਸ 2 ਦੇ ਉੱਤੇ, ਅਤੇ ਉਹ ਵੀ ਜ਼ਰੂਰ ਸੁਣਿਆ ਕਰੋ। ਦੋਸਤੋ, ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਤੋਂ ਬਾਅਦ ਜਲਦ ਹੀ ਮਿਲਦੇ ਹਾਂ ਜੀ ਸਰਪ੍ਰੀਤ ਸਿੰਘ ਦੇ ਨਾਲ।
3: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS Audio app or website.
2: ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। ਐਸ ਬੀ ਐਸ ਨਿਊਜ਼ ਇਨ ਡੈਪ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ। ਐਸ ਬੀ ਐਸ ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ ਐਸ ਬੀ ਐਸ ਆਡੀਓ ਐਪ ਨੂੰ ਮੁਫ਼ਤ ਡਾਊਨਲੋਡ ਕਰੋ। SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7,000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ। SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ

0: ਦੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30 ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ 'ਤੇ। ਇਨਸਾਈਟ SBS ਦਾ ਅਵਾਰਡ ਜੇਤੂ ਪ੍ਰੋਗਰਾਮ ਜੋ ਕਿ ਉਹਨਾਂ ਮੁੱਦਿਆਂ ਬਾਰੇ ਦਲੇਰੀ ਨਾਲ ਗੱਲ ਕਰਦਾ ਹੈ ਜੋ ਦੂਜੇ ਨਹੀਂ ਕਰਦੇ। ਦੇਖੋ ਹਰ ਮੰਗਲਵਾਰ ਸ਼ਾਮ 8:30 ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ 'ਤੇ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ। ਜੀ ਦੋਸਤੋ, ਤੁਸੀਂ ਆਨੰਦ ਮਾਣ ਰਹੇ ਹੋ ਆਪਣੇ ਪਸੰਦੀਦਾ ਪੰਜਾਬੀ ਦੇ ਪ੍ਰੋਗਰਾਮ ਦਾ, ਅੱਜ MP ਸਿੰਘ ਦੇ ਨਾਲ। ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਮਾਫ਼ੀ ਮੰਗਣੀ ਹੈ ਕਿ ਕੁਛ ਤਬੀਅਤ ਨਾਸਾਜ਼ ਹੋਣ ਕਰਕੇ ਮੇਰੀ ਆਵਾਜ਼ ਕਾਫ਼ੀ ਬੈਠੀ ਹੋਈ ਹੈ ਅਤੇ ਕੁਛ ਵਿੱਚੋਂ ਕਫਿੰਗ ਵਗੈਰਾ ਵੀ ਹੋ ਰਹੀ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਨੂੰ ਇਗਨੋਰ ਕਰੋਗੇ। ਅਤੇ ਦੋਸਤੋ, ਫੀਫਾ ਦੀ ਗੱਲ ਕਰਦੇ ਹੋਏ ਪੁੱਛਣਾ ਚਾਹਾਂਗਾ ਤੁਹਾਨੂੰ ਕਿ ਤੁਸੀਂ ਕਿਹੜੀ ਟੀਮ ਨੂੰ ਫੋਲੋ ਕਰ ਰਹੇ ਹੈਗੇ ਹੋ, ਕਿਹੜੀ ਕੰਟਰੀ ਦੀ ਟੀਮ ਨੂੰ ਫੋਲੋ ਕਰ ਰਹੇ ਹੈਗੇ ਹੋ। ਜੇ ਤੁਸੀਂ ਹਜੇ ਕੋਈ ਵੀ ਟੀਮ ਫੋਲੋ ਨਹੀਂ ਕਰ ਰਹੇ ਤਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਨਿਊਜ਼ੀਲੈਂਡ ਦੇ ਵਿੱਚ ਇੱਕ ਪੰਜਾਬੀ ਮੁੰਡਾ ਸੌਕਰ ਖੇਡਣ ਵਾਸਤੇ ਫੀਫਾ ਵਿੱਚ ਪਹੁੰਚਿਆ ਹੋਇਆ ਅਤੇ ਉਸ ਦੀ ਟੀਮ ਤੋਂ ਜ਼ਰੂਰੀ ਫੋਲੋ ਕਰ ਲੈਣਾ ਫਿਰ ਤੁਸੀਂ। ਇਹ ਹੈਗਾ ਜੀ ਸਰਪ੍ਰੀਤ ਸਿੰਘ। ਵੈਸੇ ਵੀ ਕਿਹਾ ਜਾਂਦਾ ਕਿ ਜਿਹੜੀਆਂ ਖੇਡਾਂ ਹੁੰਦੀਆਂ ਇਹਨਾਂ 'ਚ ਕੋਈ ਇਹਨਾਂ 'ਚ ਕੋਈ ਭਾਸ਼ਾ ਨਹੀਂ ਹੁੰਦੀ, ਕੋਈ ਇਹਨਾਂ ਦਾ ਜਿਵੇਂ ਹੁੰਦਾ ਵੀ ਸਾਰਿਆਂ ਵਾਸਤੇ ਸਾਂਝੀਆਂ ਹੁੰਦੀਆਂ ਇਹ। ਸੋ ਕੋਈ ਵੀ ਟੀਮ ਹੋਵੇ ਜਿਹੜੀ ਵਧੀਆ ਪ੍ਰਦਰਸ਼ਨ ਕਰਦੀ ਹੈ ਉਹਦੀ ਖੇਡ ਦੇਖਣ ਦਾ ਅਲੱਗ ਹੀ ਮਜ਼ਾ ਹੁੰਦਾ ਹੈ। ਅੱਜ ਤੁਹਾਨੂੰ ਮਿਲਾਉਂਦੇ ਹਾਂ ਜੀ ਸਰਪ੍ਰੀਤ ਸਿੰਘ ਹੋਰਾਂ ਦੇ ਨਾਲ ਅਤੇ ਉਹ ਦੱਸਣਗੇ ਕਿ ਉਹ ਕਿਸ ਮੁਕਾਮ ਤੱਕ ਕਿਵੇਂ ਪਹੁੰਚੇ ਹੈਗੇ ਹੈ। ਅਤੇ ਇਹ ਗੱਲਬਾਤ ਕਰ ਰਹੇ ਹਨ ਸਾਡੇ ਪ੍ਰੋਗਰਾਮ ਸਾਥੀ ਜਸਮੀਤ ਕੌਰ ਹੋਰੀ। ਇਹ ਗੱਲਬਾਤ ਦਾ ਪਹਿਲਾ ਭਾਗ ਹੈਗਾ ਜੀ ਅਤੇ ਤੁਹਾਨੂੰ ਸੁਣਾਵਾਂਗੇ ਇਸੇ ਦਾ ਗੱਲਬਾਤ ਦਾ ਦੂਜਾ ਭਾਗ ਕੱਲ੍ਹ ਦੇ ਪ੍ਰੋਗਰਾਮ ਵਿੱਚ, ਉਹ ਵੀ ਜ਼ਰੂਰ ਸੁਣਿਓ।
1: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ। ਪਿਆਰੇ ਦੋਸਤੋ, ਮੈਂ ਹਾਂ SBS ਪੰਜਾਬੀ ਤੋਂ ਜਸਮੀਤ ਕੌਰ ਅਤੇ ਅੱਜ ਦੇ ਸਾਡੇ ਮਹਿਮਾਨ ਨਿਊਜ਼ੀਲੈਂਡ ਬੋਰਨ ਪੰਜਾਬੀ ਪਿਛੋਕੜ ਦੇ ਫੁੱਟਬਾਲ ਪਲੇਅਰ ਹਨ ਜੋ 2026 ਦੇ ਫੀਫਾ ਵਰਲਡ ਕੱਪ ਵਿੱਚ ਨਿਊਜ਼ੀਲੈਂਡ ਦੀ ਟੀਮ ਵਿੱਚ ਖੇਡ ਰਹੇ ਹਨ। 2024 ਦੀਆਂ ਪੈਰਿਸ ਓਲੰਪਿਕਸ ਅਤੇ ਹੋਰ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ 'ਤੇ ਇਹ ਸੌਕਰ ਖੇਡਦੇ ਆ। ਜੀ ਹਾਂ, ਮੇਰੇ ਨਾਲ ਵੀਡੀਓ ਕਾਲ ਰਾਹੀਂ ਜੁੜ ਚੁੱਕੇ ਆ ਨੌਜਵਾਨ ਖਿਡਾਰੀ ਸਰਪ੍ਰੀਤ ਸਿੰਘ। ਵੈਲਕਮ ਟੂ SBS ਪੰਜਾਬੀ। ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਅੱਜ ਸਾਨੂੰ ਸਮਾਂ ਦਿੱਤਾ।
2: ਥੈਂਕ ਯੂ ਵੈਰੀ ਮੱਚ। ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਂਡ ਆਈ ਐਮ ਲੁਕਿੰਗ ਫੋਰਵਰਡ ਟੂ ਸ਼ੇਅਰਿੰਗ।
1: ਜੀ ਬਿਲਕੁਲ ਬਿਲਕੁਲ, ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਆਪਣੀ ਟੀਮ ਨੂੰ ਰੈਪ੍ਰਜੈਂਟ ਕਰ ਰਹੇ ਹਾਂ, ਨਿਊਜ਼ੀਲੈਂਡ ਨੂੰ ਰੈਪ੍ਰਜੈਂਟ ਕਰ ਰਹੇ ਹਾਂ ਫੀਫਾ ਵਰਲਡ ਕੱਪ ਦੇ ਵਿੱਚ। ਇਹ ਪਿਛਲੇ ਕੁਛ ਹਫ਼ਤਿਆਂ ਦਾ ਸਮਾਂ, ਇਸ ਸਾਲ ਦਾ ਸਮਾਂ ਤੁਹਾਡੇ ਲਈ ਕਿੱਦਾਂ ਰਿਹਾ ਆ ਜਦ ਤੋਂ ਤੁਹਾਨੂੰ ਪਤਾ ਲੱਗਿਆ ਤੁਸੀਂ ਕੁਆਲੀਫਾਈ ਕਰ ਗਏ ਫਾਰ ਦਾ ਫੀਫਾ ਵਰਲਡ ਕੱਪ? ਹਾਓ ਹੈਵ ਥਿੰਗਸ ਬੀਨ ਫਾਰ ਯੂ?
2: Yeah, it's been good. It's been an amazing feeling. I think when we qualified for the World Cup, knowing that we'd be able to go to the World Cup was really nice. And then from there, it's just been about preparing for the World Cup. And yeah, like you said, bahut zyada proud feeling. Yeah, I think obviously representing the Punjabi community as well is a huge thing for me. And also the New Zealand as a country as a whole as well, so it's very fortunate to represent both countries. And yeah, I'm just excited to be here now.
1: ਜੀ ਬਿਲਕੁਲ ਬਿਲਕੁਲ, ਸੁਣ ਕੇ ਬਹੁਤ ਵਧੀਆ ਲੱਗ ਰਿਹਾ ਜੀ। ਤੇ ਆਪਾਂ ਤੁਹਾਡੇ ਫੀਫਾ ਦੇ ਜਰਨੀ ਬਾਰੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ।

0: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ। ਦੇਖੋ ਹਰ ਮੰਗਲਵਾਰ ਰਾਤ 9:30। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ।
1: SBS South Asian plays hits like this.

0: Hits from Home.
1: Want instant MVP status? Join the new Dick's Scorecard Plus program. For $99, Scorecard Plus members enjoy 1 year packed with perks, like $80 in annual bonus rewards, free shipping with no minimum purchase, triple points on 2 purchases, and more. That's over $160 in benefits. Join Dick's Scorecard Plus today and score more than ever. Tap the banner to learn more. Exclusions and terms apply. Visit dicks.com/scorecardplus for details.
2: ਇਸ ਗੱਲਬਾਤ ਦਾ ਦੂਜਾ ਭਾਗ ਪੇਸ਼ ਕਰਾਂਗੇ ਕੱਲ੍ਹ ਦੇ ਪ੍ਰੋਗਰਾਮ ਵਿੱਚ, ਜ਼ਰੂਰ ਸੁਣਿਓ। ਹੁਣ ਤੁਹਾਨੂੰ ਜੋੜਦੇ ਹਾਂ ਸਿਹਤ ਸੰਭਾਲ ਦੇ ਨਾਲ, ਅਤੇ ਜਾਣਦੇ ਹਾਂ ਡਾਇਬੀਟੀਜ਼ ਨੂੰ ਕਿਵੇਂ ਰੋਕਿਆ ਜਾ ਸਕਦਾ, ਕਿਵੇਂ ਦੀ ਪਛਾਣ ਹੋ ਸਕਦੀ ਹੈ, ਅਤੇ ਕਿਹੜੇ ਸੌਖੇ ਤਰੀਕਿਆਂ ਦੇ ਨਾਲ ਇਹਨੂੰ ਕਾਬੂ 'ਚ ਕੀਤਾ ਜਾ ਸਕਦਾ ਹੈਗਾ। ਇਹ ਗੱਲਬਾਤ ਸਾਡੀ ਸਿਹਤ ਸੰਭਾਲ ਲੜੀਵਾਰ ਤਹਿਤ ਕੀਤੀ ਜਾ ਰਹੀ ਹੈ। ਦੂਜਾ ਭਾਗ ਪੇਸ਼ ਹੈ ਡਾਇਬੀਟੀਜ਼ ਬਾਰੇ।
3: ਤੁਸੀਂ ਹੋ SBS ਪੰਜਾਬੀ ਦੇ ਨਾਲ।
2: ਹੁਣ ਆਪਾਂ ਗੱਲਾਂ ਕਰਾਂਗੇ ਰਿਸਕ ਫੈਕਟਰ ਕੀ ਹੈ, ਸਿਮਟਮਸ ਕੀ ਹੈ, ਅਤੇ ਡਾਇਗਨੋਸਿਸ ਵਗੈਰਾ ਕੀ ਹੁੰਦੇ ਆ। ਪਰ ਉਸ ਤੋਂ ਪਹਿਲਾਂ ਕੁਇਕਲੀ ਤੁਸੀਂ ਦੱਸ ਦਿੱਤਾ ਵੀ ਕਿਡਨੀਸ 'ਤੇ ਅਸਰ ਪੈਂਦਾ, ਹਾਰਟ 'ਤੇ ਅਸਰ ਪੈਂਦਾ, ਸਾਰੀਆਂ ਚੀਜ਼ਾਂ ਹੁੰਦਾ, ਕੋਈ ਇੰਜਰੀ ਹੋ ਜਾਵੇ ਤਾਂ ਛੇਤੀ ਹੀਲ ਨਹੀਂ ਹੁੰਦੀ। ਤਾਂ ਰਿਸਕ ਫੈਕਟਰ ਦੱਸੋ ਜੀ, ਕਿਉਂ ਹੁੰਦੇ ਆ ਇਹ ਡਾਇਬੀਟੀਜ਼?
4: ਹਾਂਜੀ, ਸੋ ਆਪਣੇ ਰਿਸਕ ਫੈਕਟਰਸ ਹੈਗੇ ਆ ਫੈਮਿਲੀ ਹਿਸਟਰੀ, ਜੇ ਆਪਣੇ ਕੋਲ ਖਾਨਦਾਨ ਨੂੰ ਆ,
2: ਅੱਛਾ,
4: ਜਿਹੜੇ ਆਪਣੇ ਕਹਿ
2: ਜੀਨਸ ਹੋ ਜਾਂਦੀ ਆ,
4: ਹਾਂਜੀ ਆਪਣੀ ਜੀਨਸ ਹੋ ਜਾਂਦੀ ਆ, ਜਿਹੜੇ ਆਪਾਂ ਕਹਿ ਦਈਏ ਵੀ ਆਪਾਂ ਜਿੱਥੇ ਆਪਣੇ ਦੇਸ਼ ਆ, ਮਤਲਬ ਇੰਡੀਅਨ ਹੋ ਜਾਈਏ, ਪਾਕਿਸਤਾਨੀ ਹੋ ਜਾਈਏ,
2: ਬੈਂਗਲਾਦੇਸ਼ੀ,
4: ਐਥਨੀਸਿਟੀ ਬਹੁਤ ਵੱਡੀ ਰਿਸਕ ਫੈਕਟਰ ਆ। ਅਤੇ ਜੇ ਤੁਸੀਂ ਮੰਨ ਲਓ ਵੀ ਤੁਹਾਨੂੰ ਜੈਸਟੇਸ਼ਨਲ ਡਾਇਬੀਟੀਜ਼ ਹੋਈ, ਮਤਲਬ ਜਦੋਂ ਪ੍ਰੈਗਨੈਂਸੀ ਦੇ ਵਿੱਚ ਜਦੋਂ ਬੱਚਾ ਹੋਣਾ ਵਾ ਉਦੋਂ ਡਾਇਬੀਟੀਜ਼ ਆ, ਉਹ ਵੀ ਤੁਹਾਡੇ ਕੋਲ ਰਿਸਕ ਫੈਕਟਰਸ ਆ। ਅਤੇ ਕੋਈ ਕੋਈ ਮੈਡੀਕਲ ਕੰਡੀਸ਼ਨਸ ਵੀ ਹੈਗੇ ਆ, ਜਿਵੇਂ ਪੋਲੀਸਿਸਟਿਕ ਓਵੇਰੀਅਨ ਸਿੰਡਰੋਮ ਵਗੈਰਾ ਹੋ ਗਿਆ ਵਾ, ਉਹ ਵੀ ਇੱਕ ਰਿਸਕ ਫੈਕਟਰ ਹੋ ਸਕਦਾ। ਆਪਾਂ ਜੇ ਸਮੋਕਿੰਗ ਕਰਦੇ ਹਾਂ, ਜਿਵੇਂ ਬੀੜੀਆਂ ਪੀਂਦੇ ਹਾਂ, ਸ਼ਰਾਬ ਪੀਂਦੇ ਹਾਂ, ਆਪਾਂ ਮੋਟਾਪਾ ਵੱਧਦਾ ਆਪਣਾ, ਆਪਾਂ ਬਾਹਲਾ ਐਕਸਰਸਾਈਜ਼ ਨਹੀਂ ਕਰਦੇ, ਆਪਾਂ ਵਰਜਿਸ਼ ਨਹੀਂ ਕਰਦੇ, ਉਹ ਆ। ਜੇ ਆਪਣੇ ਕੋਲ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਆ, ਕੋਲੈਸਟਰੋਲ ਦੀ ਬਿਮਾਰੀ ਆ, ਇਹ ਸਾਰੇ ਰਿਸਕ ਫੈਕਟਰਸ ਹੈਗੇ ਆਪਣੇ ਲਈ
2: ਜੀ। ਅਤੇ ਇਹਦੇ ਸਿਮਟਮਸ ਕੀ ਹੈ, ਕਿੱਦਾਂ ਪਤਾ ਚੱਲੇ ਕਿ ਹਾਂ ਡਾਇਬੀਟੀਜ਼ ਹੋਣੀ ਸ਼ੁਰੂ ਹੋ ਗਈ ਹੈ, ਹੁਣ ਮੈਨੂੰ ਧਿਆਨ ਰੱਖਣਾ ਹੀ ਪੈਣਾ, ਕੀ ਹੁੰਦਾ ਇਹਦਾ ਇਹਦੇ ਨਾਲ?
4: ਹਾਂਜੀ, ਕੋਈ ਕੋਈ ਲੋਕਾਂ ਨੂੰ ਬਾਹਲੀਏ ਨਹੀਂ ਸਿਮਟਮਸ ਹੁੰਦੇ, ਹੈਨਾ, ਇਹ ਵੀ ਖਤਰੇ ਵਾਲੀ ਗੱਲ ਆ। ਹਾਂਜੀ, ਕੋਈ ਕੋਈ ਲੋਕਾਂ ਨੂੰ ਨਹੀਂ ਪਤਾ ਲੱਗਦਾ, ਉਦੋਂ ਵੀ ਪਤਾ ਲੱਗਦਾ ਜਦੋਂ GP ਕਹਿੰਦਾ ਵਾ ਭਾਈ ਆਹ ਦਵਾਈ ਚਲਾਓ, ਹੈਨਾ। ਸੋ ਉਹਨਾਂ ਲਈ ਵੀ ਥੋੜ੍ਹਾ ਹਾਰਡ ਹੁੰਦਾ ਵਾ, ਉਹ ਕਹਿੰਦੇ ਆ ਵੀ ਸਾਰੀ ਉਮਰ ਤਾਂ ਅਸੀਂ ਠੀਕ ਰਹੇ ਹਾਂ, ਮੈਨੂੰ ਤਾਂ ਕੁਛ ਹੈ ਹੀ ਨਹੀਂ। ਉਹ ਇੱਕ ਤਾਂ ਉਹ ਹੋ ਸਕਦਾ। ਦੂਜੇ ਹੁੰਦੇ ਆ ਵੀ ਜਿਹੜੇ ਲੋਕਾਂ ਨੂੰ ਪਿਆਸ ਬਾਹਲੀ ਲੱਗਦੀ ਆ, ਰਾਤ ਨੂੰ ਪਿਸ਼ਾਬ ਕਰਨਾ ਉੱਠਣਾ ਹੁੰਦਾ ਵਾ, ਤੁਹਾਨੂੰ ਭੁੱਖ ਹਮੇਸ਼ਾ ਲੱਗਦੀ ਰਹਿੰਦੀ ਆ, ਮੰਨ ਲਓ ਤੁਹਾਡੇ 60 ਹੋ ਗਈ, ਤੁਹਾਨੂੰ ਉਹ ਆਰਾਮ ਨਹੀਂ ਆਉਂਦਾ, ਛੇਤੀ ਨਹੀਂ ਆਉਂਦਾ, ਉਹ ਹੋ ਸਕਦਾ। ਤੁਹਾਨੂੰ ਜਿਵੇਂ ਭਾਰ ਵੱਧਦਾ ਘੱਟਦਾ ਵਾ, ਸਮਝ ਹੀ ਨਹੀਂ ਲੱਗਦੀ ਵੀ ਮੈਂ ਨਾ ਬਾਹਲਾ ਕੁਛ ਮਾੜਾ, ਹੈ ਨਾ, ਜਿਵੇਂ ਮੈਂ ਐਕਸਰਸਾਈਜ਼ ਕਰਦੇ ਹਾਂ ਅਤੇ ਨਹੀਂ ਕੁਛ ਹੋਇਆ, ਇਹ ਹੋ ਸਕਦਾ ਵੀ ਤੁਹਾਨੂੰ ਡਾਇਬੀਟੀਜ਼ ਹੋ ਸਕਦੀ ਆ। ਕਈਆਂ ਨੂੰ ਸਿਰ ਦਰਦ ਹੁੰਦੀ ਆ, ਚੱਕਰ ਆਉਂਦੇ ਆ, ਘੜੇਲਾਂ ਪੈਂਦੀਆਂ, ਇਹ ਸਾਰੇ ਰਿਸਕ ਫੈਕਟਰਸ ਹੈਗੇ ਆ।
2: ਅਤੇ ਜਿਵੇਂ ਇਹਦੇ ਹੁਣ ਰਿਸਕ ਫੈਕਟਰ ਵੀ ਸਾਡੇ ਕੋਲ ਸਾਹਮਣੇ ਆ ਗਿਆ, ਥੋੜ੍ਹਾ ਜਿਹਾ ਇੰਡੀਕੇਸ਼ਨ ਮਿਲ ਗਈ, ਤਾਂ ਡਾਇਗਨੋਸਿਸ ਕੀ ਹੋਏਗਾ, ਪ੍ਰੋਪਰਲੀ ਕਿੱਦਾਂ ਪਤਾ ਚੱਲੇ ਵੀ ਹੋ ਗਿਆ ਹੋਇਆ ਸਾਨੂੰ ਇਹ?
4: ਹਾਂਜੀ, ਇਹਦੇ ਕਈ ਹੈਗੇ ਆਪਣੇ ਕੋਲ ਰਸਤੇ ਇਹਨੂੰ ਡਾਇਗਨੋਸ ਕਰਨ ਲਈ। ਇੱਕ ਤਾਂ ਹੋ ਗਿਆ ਵੀ ਜੇ ਤੁਸੀਂ ਖਾਲੀ ਪੇਟ ਨਿਲਨੇ ਘਰ ਤੁਸੀਂ ਜਾ ਕੇ ਆਪਦਾ ਬਲੱਡ ਸ਼ੂਗਰ ਟੈਸਟ ਕਰਦੇ ਆ, ਉਹ ਤੁਹਾਨੂੰ ਦੇਖੂਗੇ ਵੀ 7 ਤੋਂ ਵੱਧ ਆ ਕਿ ਨਹੀਂ। ਇੱਕ ਹੁੰਦਾ ਵੀ ਖਾ ਪੀ ਕੇ, ਜੇ ਤੁਸੀਂ ਖਾ ਪੀ ਕੇ 11 ਤੋਂ ਵੱਧ ਆ ਅਤੇ ਤੁਹਾਨੂੰ ਪਿਆਸ ਲੱਗਦੀ ਆ, ਤੁਸੀਂ ਬਾਹਲਾ ਪਿਸ਼ਾਬ ਕਰਦੇ ਆ, ਹੈ ਨਾ, ਉਹਦਾ ਵੀ ਹੋ ਸਕਦਾ। ਇੱਕ ਟੈਸਟ ਹੁੰਦਾ ਵਾ ਵੀ 3 ਮਹੀਨਿਆਂ ਦਾ ਦੇਖਦੇ ਆ, ਉਹਨੂੰ ਅਸੀਂ HbA1c ਕਹਿੰਦੇ ਹਾਂ। ਉਹ ਤੁਹਾਡਾ ਐਵਰੇਜ ਦੇਖਦਾ 3 ਮਹੀਨਿਆਂ 'ਚ ਕੀ ਸੀ। ਜੇ ਤੁਹਾਡਾ ਉਹ 6.5 ਤੋਂ ਵੱਧ ਆ, ਉਹ ਵੀ ਇੱਕ ਡਾਇਗਨੋਸਿਸ ਆ। ਅਤੇ ਇੱਕ ਚੌਥਾ ਵਾ ਹੈਗਾ ਵਾ ਵੀ ਇੱਕ ਗਲੂਕੋਸ ਟੋਲਰੈਂਸ ਟੈਸਟ ਆ, ਉਹ ਤੁਹਾਨੂੰ ਸ਼ੂਗਰ ਵਾਲੀ ਡਰਿੰਕ ਪਿਲਾਉਂਦੇ ਆ, ਤੁਹਾਨੂੰ ਫਿਰ ਉਸ ਤੋਂ ਬਾਅਦ ਸ਼ੂਗਰ ਵਗੈਰਾ ਚੈੱਕ ਕਰਦੇ ਆ, ਜੇ ਉਹ 'ਤੇ 11 ਤੋਂ ਵੱਧ ਹੋਵੇ ਉਹ ਕਹਿ ਦਿੰਦੇ ਆ ਵੀ ਤੁਹਾਡੇ ਕੋਲ ਡਾਇਬੀਟੀਜ਼ ਆ।
2: ਅਤੇ ਜੇ ਕਿਸੇ ਨੂੰ ਡਾਇਬੀਟੀਜ਼ ਨਹੀਂ ਹੈਗੀ, ਤਾਂ ਜਿਹੜੇ ਤੁਸੀਂ ਟੈਸਟ ਦੱਸੇ ਹੈ ਚਾਰੋ, ਇਹ 7 ਤੋਂ 6 ਤੋਂ ਘੱਟ ਘੱਟ ਹੋਣੇ ਚਾਹੀਦੇ ਆ। ਰੀਡਿੰਗ ਜਿਹੜੀ ਇਹਨਾਂ ਦੀ ਰੇਟਿੰਗ ਹੈਗੀ ਉਹ ਘੱਟ ਹੋਣੀ ਚਾਹੀਦੀ ਆ। ਜੇ ਉਹ ਤੋਂ ਵੱਧ ਹੁੰਦੀ ਹੈ ਤਾਂ ਸਮਝ ਲਓ ਵੀ ਅਸੀਂ ਉਸ ਰੇਂਜ 'ਚ, ਉਸ ਡੇਂਜਰ ਲੈਵਲ 'ਚ ਜਾ ਰਹੇ ਹੈਗੇ ਆ।
4: ਹਾਂਜੀ।
2: ਅਤੇ ਇੱਕ ਛੋਟੀ ਜਿਹੀ ਗੱਲ ਹੋਰ ਕਿ ਜਿਵੇਂ ਅਸੀਂ ਘਰ 'ਚ BP ਵਾਸਤੇ, ਬਲੱਡ ਪ੍ਰੈਸ਼ਰ ਵਾਸਤੇ ਮੋਨੀਟਰ ਰੱਖੇ ਹੁੰਦੇ ਆ, ਹੈ ਨਾ, ਮਸ਼ੀਨਾਂ ਰੱਖੀਆਂ, ਡਾਇਗਨੋਸਿਸ ਇਹਦਾ ਵੀ ਹੋ ਸਕਦਾ ਵੀ ਡਾਇਬੀਟੀਜ਼ ਦਾ ਵੀ ਹੋ ਸਕਦਾ, ਘਰੇ ਅਸੀਂ ਆਪ ਹੀ ਚੈੱਕ ਕਰ ਲਈਏ, ਕੁਛ ਹੈਗੀ ਉਹਦੀ ਮਸ਼ੀਨਾਂ ਇੱਦਾਂ ਦੀਆਂ ਵੀ
4: ਹੈਗੀ ਆਪਣੇ ਕੋਲ ਹੁੰਦੀਆਂ ਵਾ ਮਸ਼ੀਨਾਂ, ਜਿਵੇਂ ਆਪਾਂ ਉਹ ਛੋਟਾ ਟੀਕਾ ਲਾ ਕੇ ਉਂਗਲੀ 'ਤੇ, ਉਹ ਤੋਂ ਤੁਸੀਂ ਖੂਨ ਕੱਢ ਕੇ ਦੇਖ ਸਕਦੇ ਹਾਂ। ਹਾਂਜੀ, ਉਹ ਤਕਰੀਬਨ ਪਰ ਜਿੰਨਾ ਕੋਲ ਡਾਇਬੀਟੀਜ਼ ਆ ਉਹਨਾਂ ਲਈ ਹੁੰਦੀਆਂ ਵਾ, ਉਹ ਆਪਾਂ ਵਰਤਦੇ ਵੀ ਉਹਨੂੰ ਉਸ ਕਾਰਨ ਲਈ ਆ ਵੀ ਆਪਾਂ ਮੋਨੀਟਰ ਕਰੀਏ ਵੀ ਤੁਹਾਡਾ ਘਰੇ ਕੰਟਰੋਲ ਕਿਵੇਂ ਆ, ਤੁਸੀਂ

0: ਕਿ ਮੈਂ ਤੁਸੀਂ ਆਪਦਾ ਲਾਈਫ ਸਟਾਈਲ ਬਦਲ ਕੇ ਕਿਵੇਂ ਕੰਟਰੋਲ ਕਰ ਰਹੇ ਹਾਂ।
1: ਠੀਕ ਹੈ ਜੀ, ਅਤੇ ਜੇ ਡਾਇਬਿਟੀਜ਼ ਹੋ ਹੀ ਜਾਂਦੀ ਹੈ, ਇਹਦੇ ਨਾਲ ਹੋਰ ਕੰਪਲੀਕੇਸ਼ਨਸ ਕਿਹੜੀਆਂ ਆ ਜਾਂਦੀਆਂ ਲਾਈਫ ਦੇ ਵਿੱਚ?
0: ਫਿਰ ਇਹਦਾ ਸਭ ਤੋਂ ਪਹਿਲਾਂ ਆਪਾਂ ਜੇਕਰ ਗੱਲ ਕਰੀਏ ਅੱਖਾਂ ਦਾ, ਆਪਣੇ ਕੋਲ ਅੰਨੇ ਹੋ ਸਕਦੇ ਹਾਂ।
1: ਅੱਛਾ,
0: ਆਪਾਂ ਦੀ ਜਿਹੜੀ ਆਪਣੀ ਨਿਗਾਹ ਵਾ ਉਹ ਬਦਲ ਜਾ ਸਕਦੀ ਆ ਅਤੇ ਉਹ ਕਦੇ ਵਾਪਸ ਨਹੀਂ ਆਉਂਦੀ।
1: ਅੱਛਾ,
0: ਆਪਾਂ ਕਹਿ ਲਈਏ ਵੀ ਜਿਹੜੇ ਆਪਣੇ ਸੁੰਨ ਹੁੰਦੇ ਆ ਹੱਥ ਪੈਰ, ਉਹਨੂੰ ਆਪਾਂ ਪ੍ਰੀਫਰ ਨਿਊਰੋਪੈਥੀ ਕਹਿੰਦੇ ਹਾਂ, ਉਹ ਹੁੰਦੀ ਆ ਵੀ ਤੁਹਾਡੇ ਜਿਵੇਂ ਜਿਵੇਂ ਜਿੱਥੇ ਮੰਨ ਲਓ ਤੁਸੀਂ ਦਸਤਾਨੇ ਅਤੇ ਜਰਾਬਾਂ ਪਾਉਂਦੇ ਆ ਉਹ ਜਗ੍ਹਾ ਜਗ੍ਹਾ 'ਤੇ ਤੁਹਾਨੂੰ ਸੁੰਨ ਹੋਣ ਲੱਗ ਜਾਂਦਾ ਜੇ ਤੁਸੀਂ ਕੰਟਰੋਲ 'ਚ ਨਹੀਂ ਰੱਖਦੇ ਉਹ ਆ। ਤੁਸੀਂ ਤੁਹਾਡੇ ਕਿਡਨੀਆਂ 'ਤੇ ਅਸਰ ਪੈਂਦਾ ਵਾ, ਤੁਹਾਡੀ ਕਿਡਨੀ ਫੇਲ ਹੋਣ ਲੱਗ ਜਾਂਦੀ ਆ, ਤੁਹਾਡੇ ਉਹਦੇ ਕਰਕੇ ਪਾਣੀ ਵਗੈਰਾ ਸਰੀਰ 'ਚ ਵਧਣ ਲੱਗ ਜਾਂਦਾ ਵਾ। ਤੁਸੀਂ ਕਹਿ ਲਓ ਵੀ ਹਾਰਟ ਅਟੈਕ ਹੋਣ ਲੱਗ ਜਾਂਦੇ ਆ ਕਿਉਂਕਿ ਤੁਹਾਡੇ ਉਹ ਰਿਸਕ ਫੈਕਟਰਸ ਹਾਰਟ ਅਟੈਕ ਦੇ ਵਧਣ ਲੱਗ ਜਾਂਦੇ ਆ, ਤੁਹਾਡੀਆਂ ਉਹ ਨਾੜੀਆਂ ਦੇ ਵਿੱਚ ਵੀ ਕਮਜ਼ੋਰੀ ਪੈਣ ਲੱਗ ਜਾਂਦੀ ਆ। ਜਿਵੇਂ ਜਿਵੇਂ ਤੁਹਾਡੇ ਹਾਰਟ ਦੀ ਰਿਸਕ ਫੈਕਟਰਸ ਆ, ਫਿਰ ਤੁਹਾਡੇ ਦਿਮਾਗ ਨੂੰ ਵੀ ਆ, ਸਟ੍ਰੋਕ ਦੇ ਵੀ ਰਿਸਕ ਫੈਕਟਰਸ ਹੋ ਜਾਂਦੇ ਆ। ਉਸ ਹਿਸਾਬ ਨਾਲ ਫਿਰ ਆਪਾਂ ਜਿਵੇਂ ਕਹਿ ਲਈਏ ਵੀ ਇਹ ਨਾੜਾਂ ਦੀ ਬਿਮਾਰੀ ਹੋ ਜਾਂਦੀ ਹੈ, ਜਿਹੜੇ ਆਪਣੇ ਨਾੜਾਂ, ਸਰੀਰ ਨੂੰ, ਲੱਤਾਂ ਨੂੰ, ਬਾਹਾਂ ਨੂੰ, ਢਿੱਡ ਨੂੰ, ਸਾਰਾ ਖੂਨ ਜਾਂਦੀਆਂ, ਉਹ ਵੀ ਕਮਜ਼ੋਰ ਹੋਣ ਲੱਗ ਜਾਂਦੀਆਂ, ਉਹਦਾ ਵੀ ਹੁੰਦਾ ਵਾ, ਉਹਦਾ ਵੀ ਕੰਪਲੀਕੇਸ਼ਨਸ ਆਉਂਦੀਆਂ, ਅਸਰ ਆਉਂਦਾ ਮਾੜਾ। ਅਤੇ ਜਿਵੇਂ ਤੁਹਾਡੇ ਪੈਰ ਖਰਾਬ ਹੋਣ ਲੱਗ ਜਾਂਦੇ ਆ, ਤੁਹਾਨੂੰ ਉਹ ਸੱਟ ਵੱਜ ਕੇ ਉਹ ਸਾਫ਼ ਨਹੀਂ
1: ਹੁੰਦਾ,
0: ਉਹ ਬਿਮਾਰੀਆਂ ਹੋਣ ਲੱਗ ਜਾਂਦੀਆਂ ਵਾ
1: ਜੀ। ਅਤੇ ਮਤਲਬ ਚਲੋ ਡਾਇਗਨੋਸ ਵੀ ਹੋ ਗਿਆ, ਹੁਣ ਇਹਦੀ ਮੈਨੇਜਮੈਂਟ ਕਿਵੇਂ ਕੀਤੀ ਜਾਏ, ਇਹਨੂੰ ਕੰਟਰੋਲ ਜਾਂ ਇਹਨੂੰ ਖਤਮ ਕਿੱਦਾਂ ਕੀਤਾ ਜਾ ਸਕਦਾ?
0: ਹਾਂਜੀ, ਸੋ ਇੱਥੋਂ ਆਪਾਂ ਨੂੰ ਸਾਰਿਆਂ ਨੂੰ ਬਹੁਤ ਐਫਰਟ ਪੇਸ਼ ਕਰਨੀ ਚਾਹੀਦੀ ਆ। ਇੱਥੇ ਆਪਾਂ ਨੂੰ ਆਪਦੇ ਲਾਈਫ ਸਟਾਈਲ ਦੇਖਣਾ ਚਾਹੀਦਾ ਵੀ ਆਪਾਂ ਕਿਵੇਂ ਰਹਿੰਦੇ ਸਹਿੰਦੇ ਹਾਂ, ਹੈ ਨਾ। ਆਪਾਂ ਸਵੇਰੇ ਉੱਠ ਕੇ ਐਕਸਰਸਾਈਜ਼ ਕਰਦੇ ਹਾਂ, ਆਪਾਂ ਜਾਂਦੇ ਹਾਂ ਤੋਰਨ ਲਈ, ਘੰਟੇ ਕੁ ਲਈ ਜਾਂਦੇ ਹਾਂ, ਜਦੋਂ ਆਪਾਂ ਜਾਂਦੇ ਹਾਂ ਆਪਣੀ ਧੜਕਣੀ ਵੱਜਦੀ ਆ, ਮੈਨੂੰ ਪਸੀਨਾ ਆਇਆ ਵਾ ਕਿ ਨਹੀਂ ਆਇਆ, ਆਪਾਂ ਹੈ ਨਾ 5-6 ਦਿਨ ਕਰਦੇ ਹਾਂ ਕਿ ਨਹੀਂ, ਆਪਾਂ ਇਹ ਦੇਖਦੇ ਹਾਂ। ਆਪਾਂ ਜਿਹੜੀਆਂ ਮਾੜੇ ਲਾਈਆਂ ਹੋਈਆਂ ਹੁੰਦੀਆਂ ਵਾ ਆਦਤਾਂ, ਜਿਵੇਂ ਸ਼ਰਾਬ ਬਾਹਲਾ ਪੀਂਦੇ ਹਾਂ, ਜੇ ਬੀੜੀਆਂ ਪੀਂਦੇ ਹਾਂ, ਨਸ਼ਾ ਕਰਦੇ ਹਾਂ, ਆਪਾਂ ਨੂੰ ਉਹ ਹਟਾਉਣਾ ਚਾਹੀਦਾ ਵਾ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਭਾਰ ਦੇ ਉੱਤੇ, ਭਾਰ ਕਿਵੇਂ ਘੱਟਦਾ। ਸੌਖਾ ਤਾਂ ਨਹੀਂ ਹੈ, ਕਹਿਣਾ ਬਹੁਤ ਸੌਖਾ ਸਾਰਿਆਂ ਲਈ, ਪਰ ਆਪਾਂ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਇਹ ਚੀਜ਼ 'ਤੇ। ਉਹ ਕਿਵੇਂ ਹੁੰਦਾ ਵਾ ਵੀ ਆਪਾਂ ਐਕਸਰਸਾਈਜ਼ ਕਰੋ, ਆਪਾਂ ਖਾਣਾ ਪੀਣੇ 'ਤੇ ਪਰਹੇਜ਼ ਰੱਖੋ, ਆਪਾਂ ਨੂੰ ਬਾਹਲੀਆਂ ਮਿੱਠੀਆਂ ਹੋਈਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ, ਆਪਾਂ ਨੂੰ ਲਿਮਿਟ ਦੇ ਵਿੱਚ ਮਠਿਆਈ ਜੇ ਕੁਛ ਤੁਸੀਂ ਕੁਛ ਖਾਂਦੇ ਆ, ਆਪਾਂ ਨੂੰ ਬਹੁਤ ਸੋਚ ਸਮਝ ਕੇ ਉਹ ਚੀਜ਼ ਖਾਣੀ ਚਾਹੀਦੀ ਆ, ਹੈ ਨਾ। ਆਪਾਂ ਨੂੰ ਧਿਆਨ ਦੇਣਾ ਚਾਹੀਦਾ ਵੀ ਆਪਾਂ ਫਰੈਸ਼ ਵੈਜੀਟੇਬਲਸ ਖਾਈਏ, ਕੱਚੀਆਂ ਸਬਜ਼ੀਆਂ ਕੋਸ਼ਿਸ਼ ਕਰੋ ਖਾਣ ਲਈ, ਹੈ ਨਾ। ਅਤੇ ਆਪਾਂ ਉਹ ਚੀਜ਼ਾਂ ਤੋਂ ਮੂਵ ਪਰੇ ਹੋਈ ਹਟੀਏ, ਜਿਵੇਂ ਆਪਾਂ ਕਹਿ ਲਈਏ ਤਲੀਆਂ ਹੋਈਆਂ ਚੀਜ਼ਾਂ, ਪਰੌਂਠੇ, ਹਰ ਰੋਜ਼ ਉਹ ਆਪਣਾ ਪਤਾ ਵਾ ਵੀ ਆਪਣੇ ਸਟੇਪਲ ਡਾਇਟ ਦੇ ਵਿੱਚ ਆ ਜਾਂਦੀ ਆ, ਪਰ ਆਪਾਂ ਨੂੰ ਹਟਣਾ ਚਾਹੀਦਾ, ਆਪਾਂ ਨੂੰ ਸੋਚਣਾ ਚਾਹੀਦਾ ਵੀ ਆਪਣੇ ਇਹ ਖਾਣ ਪੀਣ ਦੇ ਨਾਲ ਆਪਣੇ ਸਰੀਰ ਦੇ ਉੱਤੇ ਕਿੰਨਾ ਮਾੜਾ ਅਸਰ ਹੋ ਰਿਹਾ ਵਾ।
1: ਇਹੋ ਜਿਹੀਆਂ ਚੀਜ਼ਾਂ ਸਾਨੂੰ ਸਵਾਦ ਲਈ ਖਾਣੀਆਂ ਚਾਹੀਦੀਆਂ, ਨਾ ਕਿ ਢਿੱਡ ਭਰਨਾ।
0: ਹਾਂਜੀ,
1: ਮਿਠਾਈ ਨਾਲ ਢਿੱਡ ਨਹੀਂ ਭਰਨਾ, ਟੇਸਟ ਆਉਣਾ ਚਾਹੀਦਾ। ਅਤੇ ਜਿਵੇਂ ਇਹਦੇ ਕੰਟਰੋਲ ਵਾਸਤੇ ਅਸੀਂ ਇੱਕ ਤਾਂ ਫੂਡ ਨੂੰ ਕੰਟਰੋਲ ਕਰਨਾ,
0: ਹਾਂਜੀ,
1: ਨਾਲ ਹੀ ਆਪਣੀ ਐਕਸਰਸਾਈਜ਼ ਵਧਾਉਣੀ ਹੈ।
0: ਹਾਂਜੀ,
1: ਅਤੇ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਕਿ ਪ੍ਰੀਵੈਂਟੇਬਲ ਹੈਗੀ ਹੈ ਇਹ, ਹੈ ਨਾ।
0: ਹਾਂਜੀ,
1: ਇਹਦੇ ਵਾਸਤੇ ਕੋਈ ਮੈਡੀਸਨ ਵੀ ਹੁੰਦੀ ਹੈ?
0: ਹਾਂਜੀ,
1: ਅੱਛਾ,
0: ਹੈਗੀਆਂ ਇਹਦੇ ਲਈ ਆਪਣੇ ਕੋਲ ਕਾਫੀ ਦਵਾਈਆਂ ਹੈਗੀਆਂ ਵਾ, ਜਿਸ ਲਈ ਵਧੀਆ ਵੀ ਆ ਪਰ ਮਾੜਾ ਵੀ ਆ। ਮਾੜਾ ਇਹ ਆ ਵੀ ਆਪਾਂ ਸੋਚੀਏ ਦਵਾਈ 'ਤੇ ਲੱਗਣਾ, ਫਿਰ ਆਪਾਂ ਉਹ ਲਾਈਫ ਸਟਾਈਲ ਵਾਲੀਆਂ ਚੀਜ਼ਾਂ ਨਹੀਂ ਕਰਨੀਆਂ, ਹੈ ਨਾ। ਪਰ ਜਿਹੜੇ ਜੇ ਤੁਸੀਂ ਲਾਈਫ ਸਟਾਈਲ ਵਾਲਾ ਕੋਸ਼ਿਸ਼ ਕੀਤੀ ਵੀ ਮੈਂ ਚਲੋ ਮੈਂ ਆਪਦਾ ਖਾਣਾ ਵਗੈਰਾ ਬਦਲਤਾ, ਮੈਂ ਐਕਸਰਸਾਈਜ਼ ਕਰਨ ਲੱਗ ਗਏ, ਅਤੇ ਮੈਂ ਜਿਹੜੀਆਂ ਮਾੜੀਆਂ ਆਦਤਾਂ ਵਾਂ ਜਿਵੇਂ ਸ਼ਰਾਬ ਵਗੈਰਾ ਸਾਰਾ ਛੱਡਤਾ, ਠੀਕ ਆ, ਅਤੇ ਤੁਹਾਡਾ ਫੇਰ ਵੀ ਕੁਦਰਤ ਵੱਲੋਂ ਨਹੀਂ ਘੱਟਦਾ, ਇਹਦਾ ਮਤਲਬ ਤੁਹਾਡੇ ਦੂਜੇ ਰਿਸਕ ਫੈਕਟਰਸ ਹੋ ਸਕਦੇ ਆ, ਹੈ ਨਾ। ਸੋ ਫਿਰ ਤੁਹਾਡੇ ਉਸ ਟਾਈਮ 'ਤੇ ਜੀ ਪੀ ਨੂੰ ਸੋਚਣਾ ਹੁੰਦਾ ਵਾ ਵੀ ਚਲੋ ਇਸ ਇਨਸਾਨ ਨੇ ਬਹੁਤ ਕੋਸ਼ਿਸ਼ ਕੀਤੀ ਆ, ਆਪਾਂ ਇਹਨਾਂ ਨੂੰ ਦਵਾਈ ਲਾਈਏ। ਇਹਦੇ ਲਈ ਕਾਫੀ ਦਵਾਈਆਂ ਵਾ, ਹੈ ਨਾ। ਆਪਾਂ ਇੱਕ ਬੇਸਲਾਈਨ ਦਵਾਈ ਸ਼ੁਰੂ ਕਰਕੇ ਦੇਖਦੇ ਹਾਂ ਵੀ ਤੁਸੀਂ ਉਹ ਟੋਲਰੇਟ ਕਰਦੇ ਹਾਂ, ਤੁਹਾਡਾ ਸ਼ੂਗਰ ਘੱਟਦੀ ਆ, ਜੇ ਉਹ ਨਹੀਂ ਹੁੰਦੀ ਫਿਰ ਅਸੀਂ ਹੋਰ ਵਿੱਚ ਦਵਾਈ ਐਡ ਕਰ ਦਿੰਦੇ ਹਾਂ, ਅਤੇ ਕਾਫੀ ਕਾਫੀ ਹੁੰਦੀਆਂ ਵਾ ਸਾਡੇ ਕੋਲ ਆਪਸ਼ਨਸ।
1: ਅਤੇ ਕਈ ਵਾਰੀ ਮੈਂ ਦੇਖਿਆ ਕਈ ਪੇਸ਼ੈਂਟ ਜਿਹੜੇ ਹੁੰਦੇ ਡਾਇਬੀਟੀਜ਼ ਦੇ, ਉਹ ਖਾਣਾ ਖਾਣ ਤੋਂ ਪਹਿਲਾਂ ਕੁਛ ਇੰਜੈਕਟ ਕਰ ਰਹੇ ਹੁੰਦੇ ਆ, ਕੁਛ ਬੋਡੀ 'ਚ ਲਗਾ ਰਹੇ ਹੁੰਦੇ ਆ, ਉਹ ਕੀ ਚੀਜ਼ ਹੁੰਦੀ ਹੈ?
0: ਉਹ ਹੁੰਦੀ ਹੈ ਇੰਸੂਲਿਨ। ਉਹ ਤਕਰੀਬਨ ਉਹਨਾਂ ਲਈ ਹੁੰਦੀ ਆ ਜਿਨ੍ਹਾਂ ਨੇ ਬਹੁਤ ਦਵਾਈਆਂ ਖਾ ਕੇ ਉਹਨਾਂ ਦਾ ਨਹੀਂ ਅਸਰ ਆਇਆ, ਅਤੇ ਉਸ ਤੋਂ ਬਾਅਦ ਫਿਰ ਉਹ ਕੰਪਲੀਕੇਟਡ ਕੇਸਾਂ 'ਚ ਚਲੇ ਜਾਂਦੇ ਆ, ਮਤਲਬ ਉਹਨਾਂ ਦੇ ਕੋਈ ਇੰਸੂਲਿਨ ਰਿਜ਼ਰਵ ਨਹੀਂ ਰਿਹਾ ਹੁੰਦਾ, ਸੋ ਆਪਾਂ ਨੂੰ ਇੰਸੂਲਿਨ ਖੁਦ ਦੇਣਾ ਪੈਂਦਾ ਉਹਨਾਂ ਨੂੰ, ਸੋ
1: ਤਾਂ ਕਿ ਸੈੱਲ ਬਣ ਸਕਣ।
0: ਹਾਂਜੀ, ਸੋ ਉਹ

0: ਸੈੱਲਾਂ ਦੇ ਵਿੱਚ ਆਪਣਾ ਜਿਹੜਾ ਖੂਨ ਦੇ ਵਿੱਚ ਸ਼ੂਗਰ ਆ ਉਹ ਸੈੱਲ ਦੇ ਵਿੱਚ
1: ਜਾ
0: ਜਾਣ।
1: ਸਕੇ।
0: ਹਾਂਜੀ।
1: ਤੇ ਇੱਕ ਹੋਰ ਬੜੀ ਮਿਸਕਨਸੈਪਸ਼ਨ ਜੀ ਹੈਗੀ ਹੈ, ਕਹਿੰਦੇ ਵੀ ਜਿਹੜੀ ਚੀਨੀ ਦੀ ਮਠਿਆਈ ਹੈਗੀ ਖੰਡ ਦੀ ਵਰਸਿਸ ਗੁੜ ਦੀ ਮਠਿਆਈ ਹੈਗੀ ਜਾਂ ਸ਼ੱਕਰ ਹੈਗੀ ਹੈ, ਇਹ 'ਚ ਵੀ ਕੋਈ ਫਰਕ ਹੁੰਦਾ ਜਾਂ ਮਿੱਠਾ ਮਿੱਠਾ ਹੀ ਹੈ?
0: ਮਿੱਠਾ ਮਿੱਠਾ ਹੀ ਆ, ਇਹ ਮੇਰੀ ਮੰਮੀ ਵੀ ਮੈਨੂੰ ਬਹੁਤ ਕਹਿੰਦੇ ਆ ਵੀ ਨਹੀਂ ਨਹੀਂ ਮਿੱਠਾ ਮਿੱਠਾ ਵਾ, ਤੁਸੀਂ ਹਰ ਚੀਜ਼ ਖਾ ਸਕਦੇ ਹਾਂ, ਅਸੀਂ ਇਹ ਕਹਿ ਨਹੀਂ ਕਹਿੰਦੇ ਵੀ ਤੁਸੀਂ ਨਾ ਖਾਓ, ਪਰ ਤੁਹਾਨੂੰ ਹਿਸਾਬ ਨਾਲ ਖਾਣੀ ਚਾਹੀਦੀ ਆ। ਜਿਵੇਂ ਤੁਸੀਂ ਕਿਹਾ ਵਾ ਵੀ ਤੁਸੀਂ ਸਵਾਦ ਲਈ ਖਾਓ, ਢਿੱਡ ਭਰਨ ਲਈ ਨਹੀਂ ਖਾਓ। ਜਿਵੇਂ ਹੁਣ ਮੰਨ ਲਓ ਤੁਹਾਨੂੰ ਸ਼ੂਗਰ ਦੀ ਬਿਮਾਰੀ ਹੋ ਚੁੱਕੀ ਆ, ਤੁਹਾਨੂੰ ਪਤਾ ਕਿਸ ਡਾਕਟਰ ਨੇ ਤੁਹਾਨੂੰ ਇੱਕ ਵਾਰ ਕਹਿ ਤਾ ਭਾਈ ਤੁਹਾਡੀ ਸ਼ੂਗਰ ਦੀ ਬਿਮਾਰੀ ਆ, ਤੁਸੀਂ ਉਸ ਹਿਸਾਬ ਨਾਲ ਤੁਸੀਂ ਆਪਦੇ ਕਿਵੇਂ ਬਦਲ ਸਕਦੇ ਆ ਖਾਣਾ ਪੀਣਾ। ਤੁਸੀਂ ਮਿੱਠਾ ਨਾ ਪਾਓ ਚਾਹ 'ਚ, ਤੁਸੀਂ ਬਾਹਲੀਆਂ ਮਿੱਠੀਆਂ ਚੀਜ਼ਾਂ ਨਾ ਖਾਓ, ਜਿਵੇਂ ਤੁਸੀਂ ਖੀਰ ਵਗੈਰਾ ਹੋ ਗਈ, ਤੁਸੀਂ ਜਿਵੇਂ ਰੋਟੀ ਆ ਤੁਸੀਂ ਘੱਟ ਘੱਟ ਖਾਣ ਦੀ ਕੋਸ਼ਿਸ਼ ਕਰੋ, ਉਸ ਹਿਸਾਬ ਨਾਲ ਤੁਸੀਂ ਹੈਲਥੀ ਦੂਜੇ ਚੋਇਸਿਸ ਹੈ ਨਾ ਸੋਚ ਲਓ ਵੀ ਅਸੀਂ ਆਹ ਘੱਟ ਖਾਈਏ, ਆਪਾਂ ਕੱਚੀਆਂ ਸਬਜ਼ੀਆਂ ਖਾ ਲਓ, ਉਹਦੇ ਨਾਲ ਤੁਸੀਂ ਢਿੱਡ ਭਰ ਲਓ ਹੈ ਨਾ। ਆਪਾਂ ਵੈਸੇ ਕਹਿਣਾ ਮੇਰੇ ਲਈ ਬਹੁਤ ਸੌਖਾ ਵਾ, ਪਰ ਇਹ ਚੀਜ਼ਾਂ ਤਾਂ ਹਟੂਗੀਆਂ ਜੇ ਆਪਾਂ ਮਿਹਨਤ ਕਰੀਏ
1: ਸਟ੍ਰਿਕਟਲੀ ਉਹਨੂੰ ਫੋਲੋ ਕਰੀਏ ਤਾਂ, ਕਿਉਂਕਿ ਕੋਈ ਸਾਹਮਣੇ ਕੋਈ ਖਾ ਰਿਹਾ ਹੁੰਦਾ ਬੰਦਾ ਆਪ ਤਾਂ ਕੰਟਰੋਲ ਕਰ ਲੈਂਦਾ ਹੈ, ਪਰ ਨਾਲ ਵਾਲੇ ਹੀ ਕਰ ਦਿੰਦੇ, ਧੱਕੇ ਨਾਲ ਖਵਾਈ ਦਿੰਦੇ ਆ। ਜੀ ਇੱਕ ਵਾਰ ਫਿਰ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਵਾਲੇ ਐਪੀਸੋਡ ਵਾਸਤੇ, ਡਾਇਬਿਟੀਜ਼ ਉੱਤੇ ਸੀ ਜਿਹੜਾ। ਅਤੇ ਚੱਲਦੇ ਚੱਲਦੇ ਕੋਈ ਛੋਟਾ ਜਿਹਾ ਸੁਨੇਹਾ ਭਾਈਚਾਰੇ ਵਾਸਤੇ ਡਾਇਬਿਟੀਜ਼ ਦੇ ਉੱਤੇ,
0: ਇਹ ਜੇ ਤੁਹਾਨੂੰ ਇਹ ਬਿਮਾਰੀ ਹੋ ਚੁੱਕੀ ਆ ਤੁਸੀਂ ਜ਼ਰੂਰ ਘਰੇ ਧਿਆਨ ਦਿਆ ਕਰੋ, ਘਰੇ ਮੈਜ਼ਰ ਕਰਿਆ ਕਰੋ, ਆਪਦੇ ਮਿਣਿਆ ਕਰੋ ਵੀ ਤੁਹਾਡੀ ਸ਼ੂਗਰ ਕਿੰਨੀ ਆ, ਅਤੇ ਤੁਸੀਂ ਉਹ ਲਿਖਿਆ ਕਰੋ ਵੀ ਇੰਨੇ ਵੇਲੇ ਮੈਂ ਇੰਨੇ ਘੰਟਿਆਂ ਖਾਣਾ ਖਾਣ ਤੋਂ ਬਾਅਦ ਇੰਨੀ ਸ਼ੂਗਰ ਸੀ ਅਤੇ ਮੇਰੀ ਇੰਨੀ ਆ। ਅਤੇ ਜਦੋਂ ਤੁਸੀਂ ਆਪਦੇ ਫੈਮਿਲੀ ਡਾਕਟਰ ਕੋਲ ਦੁਬਾਰਾ ਜਾਂਦੇ ਆ ਉਹ ਤੁਸੀਂ ਆਪਦਾ ਲੈ ਕੇ ਜਾਇਓ, ਉਸ ਹਿਸਾਬ ਨਾਲ ਜਿਹੜਾ ਤੁਹਾਡਾ GP ਆ ਉਹ ਦੇਖ ਸਕਦਾ ਵਾ।

0: Hits from Home.
1: Twirl those wheels!
2: Geico knows there's a home you and a road you. Right now you're hearing home you. She's not in an RV. She's at home, feeling out of breath from a spin class.
1: And one, and two, and three, and four, and seven.
2: Meanwhile, road you can breathe easy in an RV with 24/7 claim support from Geico's insurance specialists. So the only thing she's counting is highways.
3: Okay, we can take the one to the five to Route 66. Perfect.
2: It feels good to be a road you. It feels good to Geico.
4: ਮਾਨੂੰ ਜਿਹੜੇ ਕਿ FIFA ਖੇਡਣ ਗਏ ਹੋਏ ਬੜੇ ਮਾਣ ਵਾਲੀ ਗੱਲ ਹੈ, ਸਾਰੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਹੈਗੀ ਹੈ, ਤੇ ਨਾਲ ਦੀ ਨਾਲ ਤੁਹਾਨੂੰ ਸਿਹਤ ਸੰਭਾਲ ਬਾਰੇ ਵੀ ਦੱਸਿਆ ਗਿਆ ਹੈ। ਪ੍ਰੋਗਰਾਮ ਬਾਰੇ ਕੋਈ ਵੀ ਟੀਕਾ ਟਿੱਪਣੀ ਕਰਨੀ ਹੋਵੇ ਸਾਨੂੰ ਤੁਸੀਂ ਈਮੇਲ ਜ਼ਰੂਰ ਕਰਿਓ punjabi.program@sbs.com.au ਦੇ ਉੱਤੇ। ਅਤੇ ਦੋਸਤੋ, ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ। ਮਿਲਾਂਗੇ ਜਲਦ ਹੀ ਇੱਕ ਨਵੇਂ ਪ੍ਰੋਗਰਾਮ ਵਿੱਚ। ਆਪਣਾ ਬਹੁਤ ਸਾਰਾ ਧਿਆਨ ਰੱਖਿਓ ਜੀ।